रहाओ। साच नाम की तेलवड़े आई, आग तक की मन नहीं पाई। जैसा मिलके आखण पाए, वड़ा न हो वह काट न जाए। ना मरे न हो वह सोग, देंदा रह न चुके भोग। गुणे होर नाई कोय, ना को होवा ना को होए। जे वड़े आप तेवड़ तेरी दात, जिन दिन करके कीती रात। खसम वसारे ते कम जात, नानक नामे बास नारा। गुरी महला चौथा, हर कह जान सतगुर सतपुरखा। बिनों करों गुर पास, हम कीरे किरम सतगुर सरनाई। कर दया नाम परगास, मेरे मीत गुरदे मोको राम नाम परगास। गुरमत नाम मेरा प्राण सुखाई, हर कीरत हमरी रहरास रहाओ। हर जन गे वड भाग वडेरे, जिन हर हर सरदा हर प्यास। हर हर नाम मिले तृप्ता, से मिल संगत गुण परगास। जिन हर अस नाम न पाया, ते पागिन जम पास। जो सतगुर संसंग नहीं आए, त्रिग जीवे त्रिग जीवास। जिन हर जन सतगुर संगत पाई, तिन तोर मस्तक लिखिया लखास। तन तन सा संज तरस पाया, मिल जा नान नाम परगारा। गुरी महला पंजवा, काहे रे मन चितवै उदम। जाय आर हर जीओ परिया, सैल पदर में जन तो पाए। ताका रिजका के कर तरिया, मेरे माधो जी साध सन मिले सो तरिया। गुर प्रसाद परम पद पाया, सुके काष्ट हरिया रहाओ। जनन पिता लोक सुत बनता, कोय ना किसकी तरिया। से सेरे संभाहे ठाकुर, काहे मन पहो करिया। उड़े उड़ा वैसा कोसा, ते पासे भरे सरिया। तिन कवन खिलावे कवन जगावे, मन में सिमरन करिया। सावन दान दास सदान, ठाकुर कर तल तरिया। जन नानक बाल बाल सद बल जाई है, तेरा अंत ना पारा वरिया। राग आसा महला चौथा, सौ पुरख इक्याओ ओंकार। सतगुर प्रसाद, सौ पुरख नजनार पुनरण। गमा गम पारा, सब त्यावें सब त्याम है तो जी। हर सच्चे सिजनहारा, सब जीत मारे जी। तू जिया का दातारा, हर दया वो संतो जी। सब दोह सारनहारा, हर आपे ठाकुर हर आपे सेवक जी। क्या नानक जंत विचारा, तू कड़ कड़े अंतर सर्ब निरंतर जी। हर एको पुरख सुमाणा, एक दाते एक भिखारी जी। सब तेरे चोज वडाणा, तू आपे दाता आपे भुगता जी। हों तुद बिना वर ना जाना, तू पार ब्रह्म बेअंत ब्यंजी। तेरे क्या गुण आव खाणा, जो सहवै जो सहवै तो जी। जन नानक तिन करवाणा, हर त्यावेर त्यावै तो जी। से जन जुग में सोहवासी, से मूह से मूत पै जिन हर त्याया जी। तेन तोटे जम की फासी, जिन निर्भाओ जिन हर निर्भाओ त्याया जी। तिनका पाओ सब गवासी, जिन सेव्या जिन सेव्या मेरा हर जी। तिहारा रूस मासी, से तन से तर जिन हर त्याया जी। जन नानक तिन बल जासी, तेरी भगत भंडार जी। परे बेअंत बेअंता, तेरे पग तेरे पसलां तो जी। अनक अनेक अनंता,
तेरे आनक तिन करे हर पूजा जी, तब तापे जावे बेअंता। तेरे अनेक पड़े बहु सिमर सा जी, कर क्रिया खाट कर्म करंता। से भगत पलज नानक जी, जो पावे मेरे हर भगवंता। तू आदि पुर परंपर करता जी, तो जे बड़े अवर न कोई। तू जो जो एको सदा तू एको जी, तू ने चल करता सोई। तुदे आपे पावे सोई वरते जी, तू आपे करे सोई। तुदे आपे से सब पाई जी, तुदे आपे से सब गोई। जनान गुण गावे करते के जी, जो सबसे का जानो या समला चौथा। तू करता सचार में डासाई, जो तू पावे सोई तीसी। जो तू दे सोई हो पाई रहाओ, साब तेरी तू सबनी त्याया। जिसनु कृपा करे तिना अमृतन पाया, गुरमहला दा मन मोगवाया। तोदया विछोड़े आया आप मलाया, तू दरियाओ सब तू जी माए। तो बिन दूजा कोई नाए, जी जंद सब तेरा खेल। विजोग मिल विछड़िया संजोगी मेल, जिसनो तू जानाए सोई जन जाने। हर गुण साधी आप खाने, जिन हर सिविया तिन सुख पाया। सहज ही हर नाम समाया, तू आपे करता तेरा किया सब होए। तुद में दू जावर न कोय, तू कर कर वेखे जाने सोए। जन नान गुरमुख प्रगटोए आसा महला पहला। तेत सरवले भैले नवासा, पानी पाव तिने किया। पंग जमो पग नहीं चाले, हम देखा तह डूबी अले। मान एक न चे समूड़ मना, हर बिस तेरे गुण गलिया रहाओ। ना हूं जति सती नहीं पढ़िया, मूरख मुगदा जन्म भया। प्राणवत नानक तिन की सरना, जिन तो नाही विसरिया। आसा महला पंजवा, पई प्राप्त मानुख दे फुरिया। गोबिंद मिलन किए तेरी बरिया, अवर काज तर किते न काम। मिल सा संत भाई के वंदा, सरंजाम ला पव जल तरन कै। जन मिर्था जात रंग माया के रहाओ, जब तप संयम धर्म ना कमाया। सेवा साध ना जानिया हर राया, कहो नानक हम नीच करमा। शरण परे की राखो शर्मा, जप तप संयम धर्म न कमाया। सेवा साधना जानिया हर राया, कहो नानक हम नीच करमा। शरण परे की राखो शर्मा, पातशाही दसवीं कबे आज बेनती चौपाई। हमरी करो हाथ दह रक्षा, पूर्ण होए चित की इच्छा। ताव चरण मन रहे हमारा, अपना जान करो प्रतपारा। हमरे दोष सबे तुम कहावो, आप आदे मोय बचावो। सोहे बसे मोरो परवारा, सेवा से सब करतारा। मोर अच्छा निज कर दे करिए, सब बैन को आस करिए। पूर्ण होए हमारी ही आसा, तोर भजन की रहे प्यासा। तुम्हें शाट कोई और ना त्याऊ, जो भर जाऊं तुम ते पाऊं। सेवक सिख हमारे तारी है, चों चों सतर हमारे मारी है। आप हाथ दे मुझे अबरी है, मरन काल का त्रास नवरी है। हो जो सदा हमारे पच्छा,
ਸਿਰਿਆ ਤੋਂ ਜੋ ਕਰਿਓ ਰੱਛਾ ਰਾਹ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਾਸ ਕੰਤਾ ਕਾਲ ਪਾਏ ਬ੍ਰਹਮ ਬਵਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰਮੇ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵਕੀਓ ਵੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਵੇਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵਦਾ ਜਸ਼ਨ ਉਪਜਾਇਓ ਹਾਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕਹੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਸੇਵਗਨ ਗੋ ਸੇਵਗੁਣ ਸੋ ਦੀਓ ਸਤਰਨ ਕੋ ਪਰਮ ਬਦ ਕੀ ਆਉ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਗੁੰਜਰੇ ਹਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਤੋਂ ਪਾਏ ਤੇ ਦੁਖੀ ਸੋ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੇ ਜਾਣੈ ਜਾਵੁਦ ਕਰਾਂ ਕਰਤਾਰਾ ਪਰ ਜਾ ਤਰ ਤਵ ਦੇ ਅਪਾਰਾ ਜਾਬਾ ਕਰ ਕਰਤ ਹੋ ਕਬਹੁ ਤੁਮੈ ਮਿਲਤ ਦੇ ਤਰ ਸਭਹੁ ਜੇਤੇ ਬਨ ਸੇ ਸਭ ਤਾਰੇ ਆਪ ਆਪਣੀ ਬੂਜੋ ਚਾਰੇ ਤੂੰ ਸਭ ਹੀ ਤੇ ਰਹਿਤ ਨਿਰਾਲਮ ਜਾਣੁ ਬੇ ਭੇਦ ਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਸਮ ਤਾਕਾ ਮੂੜ ਚਾਤ ਪੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾਨ ਮਹਾਨਤ ਮਹਾ ਮੂੜ ਕੈ ਭੇ ਨ ਜਾ ਅੰਤ ਮਹਾਦੇਵ ਕੋ ਕੈ ਸਦਾ ਸ਼ਿਵ ਨੰਕਾਰ ਕਾ ਚੀਨਤ ਨੈ ਭੈ ਆਵੇ ਆਪਣੀ ਬੁੱਧ ਹੈ ਜੇਤੀ ਬਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇ ਬੈਸਿਆ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਬੂਪਾ ਅੰਡ ਜੇਰ ਸੇਤ ਯਕੀਨੇ ਉਤ ਬੁਜ ਖਾਨ ਬਹੁਰ ਰਚ ਦੀਨੀ ਕਹੂੰ ਬੂਰਾ ਜਾਉ ਬੈਠਾ ਕਹੂੰ ਸਿੰਮ ਪਿਓ ਸੰਗਰ ਕੈਠਾ ਸਰੀ ਸਿਰ ਦਿਖਾਏ ਅਚੰਭਉ ਆਦ ਜਗਾ ਸਰੂ ਸੀ ਅੰਭਉ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਅਬਾਰੇ ਸਿਵ ਸੰਗਰੋ ਦੂਜੇ ਤੇ ਉਠਤ ਪਾਤਾ ਸਿਕਲ ਮਲੇਸ਼ ਕਰੋ ਰਣਗਾਤਾ ਜਿਆ ਤੂੰ ਸਭ ਸਰਣੀ ਪਰੈ ਤਿਨਕੇ ਦੁਸ਼ਟ ਦੂਤ ਹੈ ਮਰੈ ਪੁਰੁ ਜਨ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟਰੇ ਤਦ ਕਾਲਾ ਕਿਰਬਾਦਰ ਤਨ ਜਾਏ ਨਾ ਹਰ ਹੋ ਤਾਂ ਕੇ ਤਾਪ ਤਨਗ ਮੈਂ ਹਰ ਹੋ ਰਿਦ ਸਿਧ ਕਰਮ ਸਭ ਹੋਈ ਦੋਸ ਐਸਾ ਸਗੇ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਤੇ ਤਾਏ ਉਬਾਰਾ ਜਿਨ ਨਰ ਨਾਮ ਤਿਆਰੋ ਕਹਾ ਦਰ ਦੋ ਦੋ ਤੇਰਾ ਖੜਗ ਕੇ ਤਮੈ ਸਰਣ ਤਿਆਰੀ ਆਪ ਦੇ ਲਿਓ ਅਬਾਰੀ ਸਰਬ ਠੋਰ ਮੋਹ ਸੁਹਾਈ ਦੁਸ਼ਟ ਦੋ ਤੇ ਲਿਓ ਬਚਾਈ ਸਵਈਆ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੁਆਂ ਤਰੇ ਨੀ ਆਨੇ ਓ ਰਾਮ ਰਹੀ ਪੁਰਾਣ ਕੁਰਾਨ ਨੇ ਕਹੇ ਮਤ ਏਕ ਨ ਮਾਨੇ ਓ ਸਿਮਰਤ ਸਾਸਤਰ ਬੇ ਸਭੈ ਬਹੁ ਭੇਦ ਗਿਆ ਮੇਕ ਨਾ ਜਾਣੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ
ਮੈਂ ਨਾ ਕਹੋ ਸਭ ਤੋਏ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾਡ ਕੇ ਗਏ ਹੋ ਤੁਮਾਰੋ ਦੁਆਰ ਬਾਂ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਕਹਿਓ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜ ਨਹੀਂ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੂਸਾ ਵਿਸਾਰਨ ਅੰਗੀਕਾਰ ਕਰੇ ਤੇਰਾ ਕਰ ਸਭ ਸਵਾਰ ਨਾ ਸਭ ਨਾ ਗੱਲਾਂ ਸਮਰਾ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਦਾ ਤੇਰਾ ਸਭ ਕੀ ਜਿਹੈ ਜਿਹਦੇ ਸੋ ਪਾਵੇ ਸਦਾ ਸਿਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਮਾਝੇ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਾਫ ਹੋ ਜਾਈਆਂ ਸਦਾ ਗੁਰਬਾਣ ਕੀਤਾ ਗੁਰ ਵਿਟੋਂ ਜੀ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਹੀ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀ ਆ ਪੰਜ ਦੋ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾ ਮਾਰ ਕੇ ਲਾਗੇ ਕਹਿ ਨਾਨਕ ਤੇ ਸੁਖੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੂਹਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਵਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦਾਵਣੀ ਮਹਲਾ ਪੰਜਵਾਂ ਥਾਲ ਵਿੱਚ ਤਨ ਵਸਤੂ ਪਈਓ ਸਾਸਨ ਤੋਂ ਵਿਚਾਰੋ ਅੰਮ੍ਰਿਤ ਨਾਮ ਡਾਗਰ ਕਾ ਪਿਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇਆ ਦਾਰੋ ਇਹ ਵਾਸਤਾ ਹੀ ਨਹਿ ਜਾਈ ਨਿਤਿਨ ਰਾਖੁਰ ਤਾਰੋ ਤਮ ਸੰਸਾਰ ਚਰਨ ਲਗ ਤਰੀ ਹੈ ਸਭ ਨਾਨ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਈ ਮੈਨੂੰ ਜੋ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਬਹੁਤ ਜੀ ਸਹਾਇ ਵਾਰ, ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨੌਨ ਦੇ ਆਵੇ ਤਾਏ ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਤਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਦਰਖਾਲ ਸੀ ਸਭ ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇਂਦਰ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਖਾਲਸੀ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬੰਦ ਬੰਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿਤ ਕਹਿਗਾ ਸਹਾਰ ਦੇ ਸ਼ੀਦੋ ਸਿੱਖਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੀ ਸਭ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸੁਰਬਤ ਗੁਰਦੁਆਰਿਆਂ ਜੀ ਕਾ ਧਿਆਨ ਦਰਖਾਲਸੀ ਸਭ ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਚਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦੇ ਤਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਤੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਉਣ ਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਕਾਬ ਦੇ ਸੂਰ ਸੋਦਰ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ ਅੱਜ ਜਸ ਕੀਰਤਨ ਉਪਰੰਤ ਸੋਧ ਰਹਿ ਸਾਹਿਬ ਦੇ ਪਾਠ ਹੋਏ ਨੇ ਅੱਖਰ ਦਾ ਵਾਧਾ ਕੱਟਾ ਪੁਲਚੋ ਦੀ ਖਿਮਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮੇਰ ਭਰਿਆ ਤੱਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਣੀਆਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਪੰਨ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ ਕਾਕਾ ਜੋਬਨਪ੍ਰੀਤ ਸਿੰਘ ਦੀ ਤੰਦਰੁਸਤੀ ਲਈ ਅਤੇ ਬੱਚੀ ਅਬੀਰ ਕੌਰ ਦਾ ਜਨਮਦਿਨ ਮਨਾਉਂਦਿਆਂ ਹੈ ਪਰਿਵਾਰਾਂ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਿਆਂ ਮੈਂ ਅੰਤਮਾ ਅਰਦਾਸ ਹੋਈ ਮਿਹਰਕਾਨੀ ਦਾਤਾ ਜੀ ਦੋਨਾਂ ਪਰਿਵਾਰਾਂ ਦੇ ਸਿਰ ਤੇ ਮੇਰ ਭਰਿਆ ਤੱਕਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਤੱਕਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਕਾਕਾ ਜੋਬਨਪ੍ਰੀਤ ਸਿੰਘ ਦੇ ਸਿਰ ਤੇ ਮੇਰ ਭਰਿਆ ਬੱਚੇ ਨੂੰ ਸੰਪੂਰਨ ਤੰਦਰੁਸਤੀ ਦੇ ਰੋਗਤਾ ਬਖਸ਼ ਕੇ ਨਿਹਾਲ ਕਰਨਾ ਆਉਣ ਵਾਲੇ ਸਮੇਂ ਬੱਚੇ ਨੂੰ ਚੜ੍ਹਦੀ ਕਲਾ ਬਣੀ ਇਸ ਤਰ੍ਹਾਂ ਬੱਚੀ ਅਬੀਰ ਕੌਰ ਦੇ ਸਿਰ ਤੇ ਮੇਰ ਭਰਿਆ ਤਰ੍ਹਾਂ ਬੱਚੇ ਨੂੰ ਦਾਤਾ ਗੁਰੂ ਸਿੱਖੇ ਜੀਵਨ ਮਾਤਾ ਪਿਤਾ ਆਗਿਆ ਕਰੀ ਬੱਚੀ ਦੇਸ਼ ਕੌਮ ਦੀ ਸੇਵਕ ਸ਼ੁਭ ਗੁਣ ਉੱਚ ਵਿਦਿਆ ਦਾਤਾ ਦੀਰਗਾਜੂ ਬਖਸ਼ਿਸ਼ ਕਰਨੀ ਗੁਰੂ ਗ੍ਰੰਥ ਗੁਰੂ ਪੰਥ ਆਚਰਨ ਸਰ ਜੀਵਨ ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ ਦਾ ਬਖਸ਼ ਕੇ ਨਿਹਾਲ ਕਰਨਾ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਐਸ ਵ ਦੀਵਾਨ ਸਾਹਿਬ ਜਿਨ੍ਹਾਂ ਨੇ ਮਿਹਰ ਭਰਿਆ ਹੱਥ ਰੱਖਣਾ ਮਿਹਰ ਕਰੋ ਦਾਤਾ ਜੀ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮਾ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੁਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ
ਸਭ ਸਿੱਖਨ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਸਤਨਾਮ ਵਾਹਿਗੁਰੂ ਜੀ ਜੈ ਸਿਮਰਤ ਸਭ ਕਿਲ ਵੇਖਣ ਹਾਸੇ ਪਿਤਰੀ ਹੋਏ ਆਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾਇੰਤ ਨ ਪਾਰੋ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀ ਸੋ ਕਹੋ ਢਲ ਗੁਰਸੇਵੀ ਐ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪਹਿਲਾ ਪਾਂਡਾ ਅੱਛਾ ਸੋਏ ਜੋ ਤਿਸ ਪਾਵਸੀ ਪਾਂਡਾ ਆਤਮਲੀਨ ਤੋਤਾ ਅੱਛਾ ਨ ਹੋਏ ਸੀ ਪਾਂਡਾ ਅੱਛਾ ਸੋਏ ਜੋ ਤਿਸ ਪਾਵਸੀ ਪਾਂਡਾ ਆਤਮਲੀਨ ਤੋਤਾ ਅੱਛਾ ਨ ਹੋਏ ਸੀ ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ ਏਤ ਦੁਆਰੇ ਤੋਏ ਅੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹ ਕਰਮ ਕਮਾਏ ਤੇ ਆ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚਲਿਆ ਪਾਸਿਓ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਈ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀ ਸ਼ਾਮਾਂ ਦੇ ਦੀਵਾਨ ਦੀਆਂ ਹਾਸੇ ਭਰੀਆਂ ਨੇ ਸ਼ਬਦ ਚੌਂਕੀ ਕੀਰਤਨ ਸੁਧਰਿਆ ਸਾਹਿਬ ਦੇ ਪਾਠ ਉਪਰੰਤ ਸਰਬੱਤ ਦੇ ਭਲੇ ਲਈ ਕਾਕਾ ਜੋਬਨਪ੍ਰੀਤ ਸਿੰਘ ਬੱਚੀ ਅਬੀਰ ਕੌਰ ਅਤੇ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਸਤਿਗੁਰ ਚੜ੍ਹਦੀਆਂ ਕਲਾ ਬੰਗ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਆਉਣ ਵਾਲਾ ਸਮਾਂ ਆਪ ਲਈ ਖੁਸ਼ੀਆਂ ਭਰਿਆ ਹੋਵੇ। ਸੋ ਸਰਬੱਤ ਸੰਗਤਾਂ ਨੂੰ ਜਿਵੇਂ ਪਤਾ ਹੀ ਆ ਕਿ ਨਵੀਂ ਬਿਲਡਿੰਗ ਆਰੰਭ ਹੋ ਗਈ ਹੈ, ਕਾਰਜ ਸ਼ੁਰੂ ਹੋਣੇ ਨੇ ਥੋੜ੍ਹੇ ਚਿਰ ਨੂੰ। ਸੋ ਆਪ ਜੀ ਨੂੰ ਬੇਨਤੀ ਇਸ ਵਿੱਚ ਆਪ ਜੀ ਨੇ ਸਹਿਯੋਗ ਜ਼ਰੂਰ ਬਖਸ਼ਿਸ਼ ਕਰਨਾ ਤਾਂ ਕਿ ਇਹ ਆਰੰਭ ਕੀਤੇ ਹੋਏ ਕਾਰਜ ਆਪ ਸੰਗਤਾਂ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੰਪੂਰਨ ਹੋ ਸਕਣ ਅਤੇ ਆਉਣ ਵਾਲੀ ਜਨਰੇਸ਼ਨ ਵਾਸਤੇ, ਆਉਣ ਵਾਲੀ ਪੀੜ੍ਹੀਆਂ ਵਾਸਤੇ, ਆਉਣ ਬੱਚਿਆਂ ਵਾਸਤੇ ਅਸੀਂ ਕੁਛ ਨਾ ਕੁਛ ਉਹਨਾਂ ਨੂੰ ਜੋ ਗੁਰੂ ਦਾ ਸੁੰਦਰ ਮਹਿਲ ਹੈ ਇਸ ਨੂੰ ਬਣਾ ਕੇ ਬੱਚਿਆਂ ਨੂੰ ਇਹ ਦੇ ਸਕੀਏ। ਔਰ ਆਪਦੇ ਸਹਿਯੋਗ ਦੀ ਆਸ ਹੈ ਸਾਨੂੰ, ਤੁਸੀਂ ਜ਼ਰੂਰ ਸਹਿਯੋਗ ਬਖਸ਼ੋਗੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਆਓ ਸ਼ਾਮਾਂ ਦੇ ਬੱਚਿਆਂ ਦੇ ਜਨਮਦਿਨ ਦੀ ਬਹੁਤ ਬਹੁਤ ਵਧਾਈ। ਸ਼ਾਮਾਂ ਦੇ ਦੀਵਾਨ ਦੀਆਂ ਹਾਸੀਆਂ ਭਰਦਿਆਂ ਆਇਓ, ਸਰਵਣ ਕਰੀਏ ਕੀਰਤਨ ਭਾਈ ਸਾਹਿਬ ਭਾਜੀ ਪਰਮਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ। ਤਕਰੀਬਨ 8:20 ਤੱਕ ਦੀਵਾਨ ਸਜਣਗੇ, ਆਪ ਹੀ ਨਿਹਾਸ ਭਰਨੇ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਛਕਣ ਦੀ ਕਿਰਪਾਲਤਾ ਕਰਨੀ ਜੀ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਣ। ਆਓ ਸਰਵਣ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਸੰਗ ਜੀ ਕੀਰਤਨ ਕਰਦਾ ਤੂੰ ਹੋਈਆਂ ਪੁੱਲਾਂ ਲਿਖੀਆਂ ਬਖਸ਼ਣੀਆਂ ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ ਪੁੱਲਾਂ ਚ ਤਾਰਨੀਆਂ ਜੀ ਬਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਇਲਾਹੀ ਬਾਣੀ ਦੇ ਮਨੋਰ ਕੀਰਤਨ ਸਰਵ ਕਰਾਏ ਨੇ ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰ ਰਹੇ ਨੇ ਆਪ ਵੀ ਹਾਸੀ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ ਗੁਰੂ ਕੇ ਲੰਗਰਾਂ ਦੀ ਸੇਵਾ ਹੋਰੀ ਸ਼ਕਨ ਦੀ ਕਿਰਪਾਲਤਾ ਕਰਨੀ ਜੀ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵ ਕਰਾਉਣਗੇ ਸੋ ਜਿਵੇਂ ਆਪ ਜੀ ਨੂੰ ਸਭ ਨੂੰ ਪਤਾ ਹੈ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਜਿਹੜੀ ਆ ਉਹ ਨੀਂਹ ਪੱਥਰ ਰੱਖ ਦਿੱਤਾ ਗਿਆ ਥੋੜ੍ਹੇ ਚਿਰ ਬਾਅਦ ਇਹ ਸਾਰੀ ਜਿਹੜੀ ਆਰੰਭ ਹੋ ਜਾਣੀ ਹੈ ਤੋ ਆਪ ਜੀ ਨੂੰ ਜ਼ਰੂਰ ਬੇਨਤੀ ਹੈ ਕਿ ਆਪ ਜੀ ਨੇ ਇਸ ਵਿੱਚ ਜ਼ਰੂਰ ਸਹਿਯੋਗ ਬਖਸ਼ਣਾ ਤਾਂ ਕਿ ਕਾਰਜ ਜਿਹੜੇ ਨੇ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ ਇਹ ਸੰਪੂਰਨ ਹੋ ਸਕਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਕੁਛ ਨਾ ਕੁਛ ਉਹਨਾਂ ਵਾਸਤੇ ਕੋਈ ਚੰਗੀ ਦੇ ਜਿਹੜੀ ਆ ਉਹ ਦੇ ਸਕੀਏ ਸੋ ਇਹ ਸਭ ਕੁਛ ਤੁਹਾਡੇ ਸਹਿਯੋਗ ਦੇ ਨਾਲ ਹੀ ਹੈ ਇਹ ਤੁਹਾਡੀਆਂ ਹੀ ਬਖਸ਼ਿਸ਼ਾਂ ਨੇ ਕਿ ਇਸ ਗੁਰਦੁਆਰੇ ਦੇ ਸਹਿਯੋਗ ਦੇ ਨਾਲ ਤੁਹਾਡੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਦੇ ਸਮੇਂ ਦੇ ਮੁਤਾਬਕ ਲੋੜ ਸੀ ਜ਼ਰੂਰਤ ਸੀ ਅਤੇ ਨਵੇਂ ਗੁਰਦੁਆਰੇ ਦੀ ਸਾਰੀ ਆਰੰਭ ਕੀਤੀ ਗਈ ਹੈ ਸੋ ਆਪ ਜੀ ਨੇ ਇਸ ਤਰ੍ਹਾਂ ਹੀ ਸਹਿਯੋਗ ਬਖਸ਼ਦੇ ਰਹਿਣਾ ਔਰ ਕੋਸ਼ਿਸ਼ ਕਰਨੀ ਕਿ ਗੁਰੂ ਗ੍ਰੰਥ ਗੁਰੂ ਪੰਥ ਦੇ ਸੇਵਾਦਾਰ ਨਾਲ ਨਾਲ ਸਭ ਨੂੰ ਬੇਨਤੀ ਹੈ ਕਿ ਪ੍ਰਵਾਨ ਸਿਖਰਾਤ ਮਰਿਆਦਾ ਜ਼ਰੂਰ ਪੜ੍ਹੋ ਫ੍ਰੀ ਮਿਲਦੀ ਗੁਰਦੁਆਰਿਓ ਔਰ ਨਾਲ ਇਹ ਵੀ ਬੇਨਤੀ ਕਰਾਂ ਵਿੱਚ ਪੋਥੀਆਂ ਰੱਖੋ ਅਤੇ ਹਰ ਇੱਕ ਸਿੱਖ ਆਪਣਾ ਪਾਠ ਆਰੰਭ ਕਰੇ ਅਤੇ ਗੁਰੂ ਨਾਲ ਗੱਲਾਂ ਕਰੇ ਗੁਰੂ ਨਾਲ ਗੱਲਾਂ ਕਰਨੀਆਂ ਪਾਠ ਕਰਨਾ ਤੁਹਾਡੇ ਘਰਾਂ ਵਿੱਚ ਪੋਥੀਆਂ ਹੋਣੀਆਂ ਚਾਹੀਦੀਆਂ ਗੁਟਕੇ ਹੋਣੇ ਚਾਹੀਦੇ ਆ ਬੱਚੇ ਤੁਹਾਡੇ ਵੇਖਣ ਤੁਸੀਂ ਉਹਨਾਂ ਦੇ ਲਈ ਇੱਕ ਰੋਲ ਮਾਡਲ ਬਣੋ ਤੁਸੀਂ ਆਪ ਨਿਤਨੇਮ ਕਰੋ ਅਤੇ ਬੱਚੇ ਆਪਣੇ ਆਪ ਹੀ ਨਿਤਨੇਮ ਕਰ ਲੱਪਣਗੇ ਕਿਉਂ ਉਹਨਾਂ ਨੂੰ ਬੱਚਿਆਂ ਨੂੰ ਹੁੰਦਾ ਕਿ ਸਾਡੇ ਵੱਡੇ ਕਰ ਰਹੇ ਤੇ ਅਸੀਂ ਵੀ ਕਰਨਾ ਸਭ ਨੂੰ ਬੇਨਤੀ ਹੈ ਆਓ ਹੁਣ ਸਰਵਨ ਕਰੀਏ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ

पथ्य गोचर जीव पिंड तेरी रास।

ਹੁਣ ਆਪਾਂ ਆਮ ਵੇਖਦੇ ਹਾਂ ਵੀ ਧਾਰਮਿਕ ਖੇਤਰ ਵਿੱਚ ਦੀਵੇ ਬਾਲਣਾ, ਖਾਸ ਕਰਕੇ ਜਿਹੜਾ ਸਾਡਾ ਹਿੰਦੂ ਸਮਾਜ ਹੈ ਉਹਦੇ ਵਿੱਚ ਬੜੀ ਵੱਡੀ ਦੇਵੀ ਦੇਵਤਿਆਂ ਦੀਆਂ ਜੋਤਾਂ ਜਗਾਉਣੀਆਂ, ਥਾਲੀ ਵਿੱਚ ਦੀਵੇ ਜਗਾ ਕੇ ਪੂਜਾ ਕਰਨੀ, ਤੋ ਇਹ ਉਹਨਾਂ ਦੇ ਵਿੱਚ ਬੜਾ ਵੱਡਾ ਇੱਕ ਪ੍ਰਚਲਨ ਹੈ। ਅਗਨੀ ਦੀ ਪੂਜਾ ਕਰਨੀ, ਅੱਗ ਬਾਲਣੀ। ਤੋ ਸਤਿਗੁਰੂ ਕਹਿੰਦੇ ਨੇ ਵੀ ਧਾਰਮਿਕ ਬੰਦਾ ਜਿਹੜਾ ਧਰਮੀ ਬੰਦਾ ਹੈ ਨਾ ਉਹਨੇ ਦੀਵਾ ਵੀ ਬਾਲਣਾ ਪਰ ਬਾਲਣਾ ਤੇਲ ਤੋਂ ਬਿਨਾਂ ਹੈ। ਵੀ ਉਹਦੇ ਦੀਵੇ ਵਿੱਚ ਨਾ ਬਾਹਰ ਦੀ ਵੱਟੀ ਹੁੰਦੀ ਹੈ, ਨਾ ਉਹਦੇ ਦੀਵੇ ਵਿੱਚ ਬਾਹਰ ਦਾ ਤੇਲ ਹੁੰਦਾ। ਉਹਨੂੰ ਕੁਝ ਵੀ ਇੱਕ ਪੈਨੀ ਖਰਚ ਕੇ ਵੀ ਖਰੀਦਣ ਦੀ ਲੋੜ ਨਹੀਂ ਹੈਗੀ ਧਰਮ ਕਮਾਉਣ ਲਈ। ਹੁਣ ਤਾਂ ਕਈ ਵਾਰਾਂ ਨਾ ਜਿੱਦਾਂ ਦਾ ਮਾਹੌਲ ਜਿਹਾ ਆਪਾਂ ਵੇਖਦੇ ਹਾਂ, ਅਸੀਂ ਧਰਮ ਨੂੰ ਜਿਹੜਾ ਸਾਡਾ ਬਾਹਰੀ ਸਟਰਕਚਰ ਹੈ ਉਹਨੂੰ ਇੰਨਾ ਅਸੀਂ ਪਰੇ ਕਰੀ ਜਾ ਰਹੇ ਹਾਂ ਵੀ ਆਮ ਬੰਦੇ ਦੀ ਪਹੁੰਚ ਤੋਂ ਵੀ ਉਹ ਚੀਜ਼ ਦੂਰ ਹੋ ਜਾਵੇ। ਤੋ ਸਾਨੂੰ ਜਿਸ ਦਿਨ ਇਹ ਸਮਝ ਲੱਗ ਗਈ ਨਾ ਵੀ ਜਿਹੜਾ ਗੁਰੂ ਨਾਨਕ ਦਾ ਮਤ ਹੈ ਉਹ ਉਹਦੀ ਪ੍ਰੈਕਟਿਸ ਭਾਈ ਲਾਲੋ ਵੀ ਕਰ ਸਕਦਾ, ਭਾਵੇਂ ਉਹ ਘਰ ਦੇ ਵਿੱਚ ਕਿੱਲੇ ਘੜਦਾ। ਤਰਖਾਣ ਸਿੰਘ ਸੀ ਨਾ ਉਹ, ਤਰਖਾਣ ਸਿੱਖ ਕਵਾਂਗਾ, ਸਿੰਘ ਸ਼ਬਦ ਤੇ ਚਲੋ ਬਾਅਦ ਵਿੱਚ ਆਇਆ। ਤੋ ਉਹਦੀ ਪ੍ਰੈਕਟਿਸ ਜਿਹੜੀ ਹੈ ਉਹ ਲਾਹੌਰ ਵਿੱਚ ਬੈਠਾ ਹੋਇਆ ਦੁਨੀ ਚੰਦ ਵੀ ਕਰ ਸਕਦਾ। ਹੁਣ ਦੁਨੀ ਚੰਦ ਨੂੰ ਬਾਬਾ ਜੀ ਨੇ ਗੱਲ ਸਮਝਾਈ, ਉਹ ਅਮੀਰ ਹੈ, ਸੇਠ ਹੈ ਬੰਦਾ, ਤੇ ਧਰਮ ਦੀ ਪ੍ਰੈਕਟਿਸ ਦੇ ਲਈ ਜਿਹੜੀ ਪ੍ਰੈਕਟਿਸ ਲਾਲੋ ਨੇ ਕਰਨੀ ਉਹ ਦੁਨੀ ਚੰਦ ਨੇ ਕਰਨੀ ਆ। ਉੱਥੇ ਪ੍ਰੈਕਟਿਸ ਵਿੱਚ ਇੱਦਾਂ ਨਹੀਂ ਆ ਵੀ ਗੁਰੂ ਨਾਨਕ ਸਾਹਿਬ ਗਏ ਨੇ, ਲਾਲੋ ਨੇ ਕੋਧਰੇ ਦੀ ਰੋਟੀ ਖਵਾਉਣੀ ਆ, ਇਹ ਪ੍ਰੈਕਟਿਸ ਆ, ਕਿਉਂਕਿ ਉਹਦੇ ਕੋਲ ਕੋਧਰੇ ਦੀ ਰੋਟੀ ਹੈ, ਤੇ ਜਿਹੜਾ ਦੁਨੀ ਚੰਦ ਹੈ ਇੱਕ ਮਲਕ ਭਾਗੋ ਹੈ ਉਹਦੀ ਮੈਂ ਗੱਲ ਨਹੀਂ ਕਰ ਰਿਹਾ, ਜਿਹੜਾ ਦੁਨੀ ਚੰਦ ਹੈ ਸੇਠ ਹੈ, ਕਿਉਂਕਿ ਉਹਦੀ ਜੇਬ ਵਿੱਚ ਧਨ ਜ਼ਿਆਦਾ ਹੈ, ਇਸ ਕਰਕੇ ਉਹਨੇ ਮਹਿੰਗੇ ਪਕਵਾਨ ਬਾਬੇ ਦੇ ਅੱਗੇ ਰੱਖ ਦਿੱਤੇ ਤੇ ਉਹਨੇ ਮਹਿੰਗੇ ਪਕਵਾਨ ਰੱਖ ਕੇ ਧਰਮ ਕਮਾ ਲਿਆ। ਨਹੀਂ, ਜਿਹੜੀ ਧਰਮ ਦੀ ਪ੍ਰੈਕਟਿਸ ਹੈ, ਜੋ ਧਰਮ ਦੇ ਗੁਣ ਨੇ ਉਹ ਉਹਦੇ ਵਿੱਚ ਇੱਦਾਂ ਮਾਪ ਤੋਲ ਕੋਈ ਨਹੀਂ ਹੈਗਾ। ਉਹ ਮੁਸਲਮਾਨ ਲਈ ਵੀ ਉੱਦਾਂ ਨੇ, ਉਹ ਹਿੰਦੂ ਲਈ ਵੀ ਉੱਦਾਂ ਨੇ, ਉਹ ਸਿੱਖ ਲਈ ਵੀ ਉੱਦਾਂ ਨੇ, ਉਹ ਕੁੱਲ ਮਨੁੱਖਤਾ ਲਈ ਉੱਦਾਂ ਨੇ। ਜਿਵੇਂ ਸੰਤੋਖ ਹੈ, ਆਪਾਂ ਇੱਕ ਗੁਣ ਤੋਂ ਗੱਲ ਸ਼ੁਰੂ ਕਰਦੇ, ਜਿਹੜਾ ਸੰਤੋਖ ਹੈ, ਕੀ ਤੁਹਾਨੂੰ ਸੰਤੋਖ ਕਿਸੇ ਦੁਕਾਨ ਤੋਂ ਖਰੀਦਣਾ ਪੈਂਦਾ? ਜਿਹਨੂੰ ਤੁਸੀਂ ਇੰਗਲਿਸ਼ ਵਿੱਚ ਕੰਟੈਂਟ ਕਹਿੰਦੇ ਹੋ, ਉਹ ਕਿਸੇ ਦੁਕਾਨ ਤੋਂ ਖਰੀਦ ਸਕਦੇ ਤੁਸੀਂ? ਕੋਈ ਐਸੀ ਹੱਟ ਨਹੀਂ ਹੈ, ਕੋਈ ਐਸਾ ਬਾਜ਼ਾਰ ਨਹੀਂ ਹੈ। ਕੀ ਜਿਹੜਾ ਕੰਟੈਂਟ ਹੁੰਦਾ ਹੈ, ਜਿਹੜਾ ਸੰਤੋਖ ਹੁੰਦਾ, ਉਹਦੀ ਕੋਈ ਕੀਮਤ ਹੁੰਦੀ ਹੈ ਵੀ ਉਹ $5 ਦਾ ਮਿਲਦਾ, $5 ਦਾ ਸਸਤਾ ਮਿਲਦਾ, $20 ਵਾਲਾ ਥੋੜ੍ਹਾ ਜਿਹਾ ਵਧੀਆ ਸੰਤੋਖ ਮਿਲ ਜਾਂਦਾ, $100 ਦਾ ਉਸ ਤੋਂ ਵਧੀਆ ਮਿਲਦਾ, $200 ਦਾ ਸੰਤੋਖ ਉਸ ਤੋਂ ਵਧੀਆ ਮਿਲ ਜਾਂਦਾ? ਨਾ, ਉਹਦਾ ਕੋਈ ਮੁੱਲ ਹੀ ਨਹੀਂ ਹੈਗਾ। ਹੁਣ ਇੱਕ ਬੰਦੇ ਦੇ ਜੀਵਨ ਵਿੱਚ ਸਹਿਜ ਹੈ, ਟਿਕਾ ਹੈ, ਕੀ ਸਹਿਜ ਦਾ ਕੋਈ ਮੁੱਲ ਹੁੰਦਾ? ਵੀ ਜਿਹੜਾ ਗਰੀਬ ਬੰਦਾ ਹੋਵੇ ਉਹਦੇ ਕੋਲ 2 ਰੁਪਈਆਂ ਦਾ ਸਹਿਜ ਹੁੰਦਾ, ਜਿਹੜਾ ਅਮੀਰ ਹੋਵੇ ਉਹਦੇ ਕੋਲ 50 ਦਾ ਹੁੰਦਾ, ਸਹਿਜ ਤੇ ਸਹਿਜ ਹੈ, ਮੁੱਲ ਥੋੜ੍ਹਾ ਹੈਗਾ ਉਹਦਾ ਕੋਈ। ਫਿਰ ਜਿੰਨੇ ਗੁਣ ਨੇ, ਜਿੰਨੇ ਸ਼ੁਭ, ਸਤ, ਸੰਤੋਖ, ਦਇਆ, ਜਿਹੜੀ ਦਇਆ ਹੈ ਉਹ ਗਰੀਬ 5 ਰੁਪਈਆਂ ਦੀ ਖਰੀਦ ਕੇ ਭੇਟ ਕਰਦਾ, ਤੇ ਜਿਹੜਾ ਅਮੀਰ ਹੈ ਉਹ ਦਇਆ 500 ਰੁਪਈਏ ਦੀ ਜਾਂ 5 ਲੱਖ ਦੀ ਖਰੀਦ ਕੇ ਭੇਟ ਕਰਦਾ। ਦਇਆ ਤੇ ਦਇਆ ਹੀ ਹੈ, ਸਤ, ਸੰਤੋਖ, ਦਇਆ, ਧਰਮ, ਧੀਰਜ, ਜਿਹੜਾ ਧੀਰਜ ਹੈ, ਪੇਸ਼ੈਂਸ ਜਿਹਨੂੰ ਆਪਾਂ ਕਹਿੰਦੇ ਹਾਂ। ਕੀ ਇਹਦਾ ਕੋਈ ਮੁੱਲ ਹੁੰਦਾ ਵੀ ਕੋਈ ਬਾਜ਼ਾਰ ਤੇ ਧਰਮ ਦੀ ਦੁਕਾਨ ਬਣੀ ਹੋਈ ਹੈ ਜਿੱਥੇ ਜਾ ਕੇ ਕਿਸੇ ਨੇ $100 ਦਾ ਧੀਰਜ ਖਰੀਦਣਾ, ਜਿੱਥੇ ਜਾ ਕੇ $500 ਦਾ ਧੀਰਜ ਕਿਸੇ ਤਕੜੇ ਬੰਦੇ ਨੇ ਖਰੀਦ ਲੈਣਾ? ਤੋ ਧਰਮ ਕੀ ਹੁੰਦਾ? ਸਵਾਲ ਆਏ, ਧਰਮ ਹੁੰਦਾ ਤੁਹਾਡੇ ਅੰਦਰ ਦੇ ਸ਼ੁਭ ਗੁਣ, ਉਹਦਾ ਕੋਈ ਮੁੱਲ ਨਹੀਂ ਹੁੰਦਾ। ਸ਼ੁਭ ਗੁਣਾਂ ਦੀ ਪ੍ਰੈਕਟਿਸ ਜਿੰਨੇ ਵੀ ਕਰ ਲਈ, ਭਾਵੇਂ ਉਹ ਫਾਈਨੈਂਸ਼ਲੀ ਤੌਰ ਤੇ ਮਜ਼ਬੂਤ ਹੈ, ਭਾਵੇਂ ਉਹ ਫਾਈਨੈਂਸ਼ਲੀ ਤੌਰ ਤੇ ਕਮਜ਼ੋਰ ਹੈ, ਉਹ ਬੰਦਾ ਧਰਮੀ ਹੋ ਗਿਆ। ਪਰ ਜਿਹੜਾ ਸਿਰਫ ਬਾਹਰ ਦੀ ਪ੍ਰੈਕਟਿਸ ਇੱਦਾਂ ਦੀ ਕਰਦਾ ਵੀ ਮੈਂ ਤੇ ਸੋਨੇ ਦਾ ਛਤਰ ਚੜ੍ਹਾ ਦਿਆਂਗਾ ਤੇ ਫਿਰ ਮੈਂ ਧਰਮੀ ਬਣ ਗਿਆ, ਮੈਂ ਸੋਨੇ ਦੀ ਘੜੀ ਗਿਫਟ ਕਰ ਦਿਆਂਗਾ ਫਿਰ ਮੈਂ ਧਰਮੀ ਬਣ ਗਿਆ, ਨਹੀਂ, ਇੱਦਾਂ ਧਰਮੀ ਬਣਿਆ ਨਹੀਂ ਜਾ ਸਕਦਾ, ਇੱਦਾਂ ਨਹੀਂ ਬਣਿਆ ਜਾਣਾ। ਮੰਨ ਲਓ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਸੁੰਦਰ ਰੁਮਾਲਾ ਸਾਹਿਬ ਲੱਗੇ ਨੇ, ਚਲੋ

0: ਲਾਉਣੇ ਵੀ ਚਾਹੀਦੇ ਨੇ। ਜਿਹੜਾ ਸਾਡਾ ਕੋਡ ਆਫ ਕੰਡਕਟ ਹੈ, ਰਹਿਤ ਮਰਿਆਦਾ, ਉਹਦੇ ਅਕੋਰਡਿੰਗ ਸੇਵਾ ਸੰਭਾਲ ਹੋਣੀ ਚਾਹੀਦੀ ਹੈ। ਤੋ ਮਸਲਾ ਇਹ ਨਹੀਂ ਹੈ, ਕੋਈ ਸਿੱਖ ਆਪਣੀ ਮਰਜ਼ੀ ਨਾਲ ਡਾਲਰ ਵੀ ਪਾਉਂਦਾ, ਕੋਈ 100 ਵੀ ਪਾ ਦਿੰਦਾ, ਕੋਈ ਜਿਹਨੂੰ ਮਹਾਰਾਜ ਨੇ ਵੱਧ ਦਿੱਤਾ ਉਹ ਵੱਧ ਵੀ ਪਾ ਦਿੰਦਾ, ਸਮਰੱਥਾ ਹੀ ਹੈ ਨਾ ਅੰਦਰ। ਤੋ ਧਰਮ ਦਾ ਤਕਾਜ਼ਾ ਇੱਥੋਂ ਨਹੀਂ ਲੱਗਣਾ, ਧਰਮ ਦਾ ਤਕਾਜ਼ਾ ਇੱਥੋਂ ਹੈ ਵੀ ਤੁਹਾਡੇ ਅੰਦਰ ਸ਼ੁਭ ਗੁਣ ਕਿੰਨੇ ਨੇ, ਤੁਸੀਂ ਕਿੰਨੇ ਸਹਿਜ ਵਿੱਚ ਰਹਿੰਦੇ ਹੋ। ਸਹਿਜ ਨਾ ਕਿਸੇ ਅਮੀਰ ਦੀ ਜਗੀਰ ਹੁੰਦਾ ਤੇ ਨਾ ਕਿਸੇ ਗਰੀਬ ਦੀ ਜਗੀਰ ਹੁੰਦਾ, ਉਹ ਤੇ ਸਾਰਿਆਂ ਦੇ ਅੰਦਰ ਹੀ ਹੋ ਸਕਦਾ। ਤੋ ਬਾਬਾ ਜੀ ਨੇ ਗੱਲ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ੁਭ ਗੁਣਾਂ ਦੀ ਕੀਤੀ ਹੈ। ਤੋ ਸ਼ੇਖ ਫਰੀਦ ਸਾਹਿਬ ਨੇ ਇੱਕ ਪ੍ਰਸੰਗ ਵਿੱਚ ਗੱਲ ਜਿਹੜੀ ਚਲਾਈ ਨਾ, ਜਿਹੜੀ ਕੰਟੀਨਿਊ ਚੱਲ ਰਹੀ, ਉਹ ਇੱਥੋਂ ਚੱਲ ਰਹੀ ਹੈ ਵੀ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹ, ਮਨ ਨੂੰ ਐਨ ਪੱਧਰਾ ਕਰ ਲਾ, ਟੋਏ ਟਿੱਬੇ ਦੂਰ ਕਰ ਦੇ। ਅੱਜ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ। ਹੁਣ ਚੀਜ਼ ਬੜੀ ਔਖੀ ਹੈ ਵੈਸੇ, ਆਹ ਜਿਹੜਾ ਬੁਰਾ ਬੰਦਾ ਹੈ ਨਾ, ਤੂੰ ਉਹਦਾ ਵੀ ਭਲਾ ਹੀ ਕਰ। ਅੱਛਾ, ਬੁਰੇ ਦਾ ਭਲਾ ਕੀ ਹੋ ਸਕਦਾ? ਬੁਰੇ ਦਾ ਕੋਈ ਬੰਦਾ ਬੁਰਾ ਹੈ, ਜਦੋਂ ਬੰਦਾ ਬੁਰਾ ਹੋਣ ਤੇ ਆ ਜਾਏ ਨਾ, ਉਹ ਕਿਸੇ ਵੀ ਹੱਦ ਤਾਈਂ ਗਿਰ ਸਕਦਾ। ਜਿਹਨੇ ਤੁਹਾਡੇ ਨਾਲ ਵੈਰ ਪਾਲਣਾ ਨਾ, ਜਿਹੜਾ ਤੁਹਾਡਾ ਦੁਸ਼ਮਣ ਬਣ ਗਿਆ, ਉਹਨੇ ਬੁਰਾ ਹੀ ਹੋਣਾ ਤੁਹਾਡੇ ਨਾਲ, ਉਹਨੇ ਕਿਸੇ ਵੀ ਹੱਦ ਤਾਈਂ ਡਿੱਗ ਪੈਣਾ, ਉਹ ਕੁਝ ਵੀ ਕਰ ਸਕਦਾ। ਪਰ ਤੂੰ ਕੀ ਕਰਨਾ? ਆਖਿਆ ਤੂੰ ਭਲੇ ਦਾ ਇਹ ਅਰਥ ਨਹੀਂ ਹੈ, ਇਹਨੂੰ ਸਮਝਿਓ ਥੋੜ੍ਹਾ ਜਿਹਾ, ਕੁਝ ਸ਼ਬਦਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ। ਬੁਰੇ ਦਾ ਭਲਾ ਕਰਨ ਦਾ ਅਰਥ ਹੈ ਵੀ ਤੂੰ ਉਹਦੇ ਲੈਵਲ ਤੇ ਨਹੀਂ ਡਿੱਗਣਾ, ਸਮਝੇ ਬੇਨਤੀ ਨੂੰ? ਮੈਂ ਉਦਾਹਰਨ ਅਕਸਰ ਦਿੰਦਾ ਹੁੰਦਾ, ਸੂਰ ਗੰਦਗੀ ਦੇ ਵਿੱਚ ਖਲੋਤਾ, ਗੰਦਗੀ ਦੇ ਵਿੱਚ ਖਲੋਤਾ, ਉਹ ਚਿੱਕੜ ਨਾਲ ਪੂਰਾ ਲਿਬੜਿਆ ਹੋਇਆ, ਉਹ ਚਿੱਕੜ ਨੂੰ ਇੰਜੋਏ ਕਰ ਰਿਹਾ। ਤੇ ਸਿਆਣਾ ਬੰਦਾ ਕਦੀ ਸੂਰ ਨਾਲ ਜਾ ਕੇ ਟੱਕਰ ਨਹੀਂ ਮਾਰਦਾ, ਉਹ ਸਾਈਡ ਦੀ ਲੰਘ ਜਾਂਦਾ, ਉਹ ਵੀ ਉਹਦਾ ਭਲਾ ਹੀ ਹੈ। ਉਹ ਵੀ ਸੂਰ ਦਾ ਕੀ ਹੈ? ਭਲਾ ਹੀ ਹੈ। ਤੂੰ ਬੁਰੇ ਦਾ ਭਲਾ ਕਰਦਾ ਅਰਥ ਹੈ ਵੀ ਤੂੰ ਇਖਲਾਕੀ ਤੌਰ ਤੇ ਡਿੱਗਣਾ ਨਹੀਂ ਕਦੀ ਵੀ, ਤੂੰ ਉਹਦਾ ਵੀ ਭਲਾ ਹੀ ਮੰਗਣਾ। ਕੋਈ ਗੱਲ ਨਹੀਂ, ਮਹਾਰਾਜ ਤੁਹਾਨੂੰ ਵੀ, ਤੁਹਾਡਾ ਵੀ ਕੀ ਕਰੇ, ਭਲਾ ਹੀ ਕਰੇ। ਫਿਰ ਆਖਿਆ ਗੁੱਸਾ ਮਨ ਨਾ ਹੰਢਾਏ, ਏਦਾਂ ਸ਼ੇਖ ਫਰੀਦ ਸਾਹਿਬ ਦੇ ਸਲੋਕਾਂ ਨੂੰ ਸਮਝੇ, ਉਹ ਕਹਿੰਦੇ ਗੁੱਸੇ ਨੂੰ ਮਨ ਵਿੱਚ ਹੰਢਾਈ ਨਾ ਗੁੱਸਾ। ਇਹਨੂੰ ਬਾਬੇ ਨੇ ਪਤਾ ਕੀ ਆਖਿਆ? ਆਖਿਆ ਕਾਮ ਕ੍ਰੋਧ ਕਾਇਆ ਕੌ ਗਾਲੈ, ਕਾਮ ਅਤੇ ਕ੍ਰੋਧ ਬੰਦੇ ਦੇ ਸਰੀਰ ਨੂੰ ਗਾਲ ਦਿੰਦਾ ਹੈ। ਹੁਣ ਤੁਹਾਨੂੰ ਸੂਰ ਤੇ ਗੁੱਸਾ ਆ ਗਿਆ, ਤੁਸੀਂ ਲਾਲੇ ਕੱਪੜੇ ਹੋ ਗਏ ਸਿੱਧੇ ਉਹਦੇ ਨਾਲ, ਲਾਗੋਂ ਦੀ ਲੋਕ ਲੰਘੇ ਜਾ ਰਹੇ ਸੀ, ਉਹ ਕਹਿੰਦੇ ਹੋਏ ਤੂੰ ਤੇ ਸਿਆਣਾ ਬਣ, ਤੁਸੀਂ ਆਖੋ ਮੈਂ ਸੂਰ ਦੀਆਂ ਨਾਸਾਂ ਚਿੱਕੜ ਚ ਐਂ ਡੋਬ ਦਿੱਤੀਆਂ ਉਹਦੀਆਂ ਨਾਸਾਂ, ਤੇ ਕਿਸੇ ਸਿਆਣੇ ਨੇ ਆਖਿਆ ਉਹਨੂੰ ਤੇ ਮਜ਼ਾ ਆਉਣ ਡਿਆ, ਸੂਰ ਨੂੰ ਤੇ ਮਜ਼ਾ ਆ ਰਿਹਾ, ਉਹ ਤੂੰ ਮੂਰਖ ਆ, ਤੂੰ ਗੁੱਸੇ ਦੇ ਵਿੱਚ ਆਪਦਾ ਨੁਕਸਾਨ ਕਰਾ ਬੈਠਾ। ਗੱਲ ਬੜੀ ਕੀਮਤੀ ਕਹੀ ਫਰੀਦ ਸਾਹਿਬ, ਆਖਿਆ ਗੁੱਸਾ ਮਨ ਨਾ ਹੰਢਾਏ, ਤੂੰ ਜੇ ਗੁੱਸਾ ਕਰੇਗਾ ਤੈਨੂੰ ਸੂਰ ਦੇ ਲੈਵਲ ਉੱਤੇ ਉਤਰਨਾ ਪਵੇਗਾ ਤੇ ਤੇਰਾ ਇਖਲਾਕ ਡਿੱਗ ਜਾਵੇਗਾ। ਦਰਵੇਸ਼ ਜਿਹੜਾ ਬੰਦਾ ਹੁੰਦਾ ਉਹਨੂੰ ਤੇ ਆਪਣਾ ਇਖਲਾਕ ਨਹੀਂ ਨਾ ਸੁੱਟਣਾ ਚਾਹੀਦਾ। ਅੱਛਾ, ਇਤਿਹਾਸ ਨੇ ਗੱਲ ਬੜੀ ਪਿਆਰੀ ਲਿਖੀ ਜੀ, ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਨੇ, ਉਹਨਾਂ ਨੇ ਕੀ ਵੇਖਿਆ? ਇੱਕ ਬੀਬੀ ਨੂੰ ਸਿੰਘਾਂ ਨੇ ਪਕੜਿਆ ਹੋਇਆ, ਕੋਈ ਬੀਬੀ ਸੀ ਉਹਨੂੰ ਪਕੜਿਆ ਹੋਇਆ। ਮਹਾਰਾਜ ਪੁੱਛਦੇ ਨੇ ਵੀ ਇਹ ਬੀਬੀ ਕੌਣ ਹੈ ਭਾਈ? ਤੋ ਲਿਖਣ ਵਾਲੇ ਨੇ ਸਾਖੀ ਲਿਖੀ ਹੈ, ਗੱਲ ਸਮਝਣ ਵਾਲੀ ਹੈ ਵੀ ਸਿੱਖ ਦਾ ਕਿਰਦਾਰ ਕਿੱਥੇ ਹੈ। ਉਹਨਾਂ ਆਖਿਆ ਮਹਾਰਾਜ ਇਹ ਕੋਈ, ਕਿਉਂਕਿ ਵਿੱਚ ਦੋ ਚਾਰ ਬੰਦੇ ਕੋਈ ਉਦਾਂ ਦੇ ਹੁੰਦੇ ਨੇ। ਉਹਨਾਂ ਆਖਿਆ ਬਾਬਾ ਜੀ ਵੀ ਸਾਨੂੰ ਗੁੱਸਾ ਆ ਗਿਆ, ਅਸੀਂ ਜਿਵੇਂ ਉਹ ਹਮਲਾਵਰ ਜਿਹੜੇ ਸੀ ਸਾਡੇ ਤੇ ਹਮਲਾ ਕਰਨ ਵਾਲੇ ਆਏ, ਉਹ ਧੀਆਂ ਭੈਣਾਂ ਦੀ ਬੇਪਤੀ ਕਰਦੇ ਸੀ। ਅਸੀਂ ਬੇਪਤੀ ਤਾਂ ਨਹੀਂ ਕੀਤੀ, ਪਰ ਉਹਨਾਂ ਨੂੰ ਸਬਕ ਸਿਖਾਉਣ ਲਈ ਅਸੀਂ ਇਸ ਬੀਬੀ ਨੂੰ ਇੱਥੇ ਲੈ ਆਏ, ਵੀ ਅਸੀਂ ਵੀ ਪਕੜ ਲਿਆ। ਮਹਾਰਾਜ ਨੇ ਕਿਹਾ ਨਹੀਂ। ਉਹਨਾਂ ਕਿਹਾ ਹਮ ਲੈ ਜਾਣੋ ਪੰਥ ਉਚੇਰਾ, ਅਸੀਂ ਪੰਥ ਨੂੰ ਉੱਚਾ ਲੈ ਕੇ ਜਾਣਾ। ਉਸ ਲੈਵਲ ਉੱਤੇ ਸਿੱਖ ਨੇ ਕਦੇ ਨਹੀਂ ਉਤਰਨਾ। ਠੀਕ ਹੈ, ਉਹਨਾਂ ਦਾ ਤੇ ਕੰਮ ਹੈ, ਉਹ ਕਰਦੇ ਨੇ, ਪਰ ਤੁਸੀਂ ਕ੍ਰੋਧ ਦੀ ਅੱਗ ਦੇ ਵਿੱਚ, ਨਫ਼ਰਤ ਦੀ ਅੱਗ ਵਿੱਚ ਇੰਨੇ ਇੰਨੇ ਵੀ ਨਹੀਂ ਹੋਣਾ ਵੀ ਤੁਸੀਂ ਵੀ ਉਸੇ ਲੈਵਲ ਦੇ ਉੱਤੇ ਉਤਰ ਆਓ। ਗੁੱਸਾ ਮਨ ਨਾ ਹੰਢਾਏ, ਤੁਸੀਂ ਪੂਰਾ ਇਤਿਹਾਸ ਪੜ੍ਹ ਕੇ ਵੇਖ ਲਓ ਜੀ ਸਿੱਖਾਂ ਦਾ। ਇੱਕ ਕਾਜ਼ੀ ਨੂਰ ਮੁਹੰਮਦ ਹੋਇਆ, ਅਹਿਮਦ ਸ਼ਾਹ ਅਬਦਾਲੀ ਦੇ ਨਾਲ ਉਹ ਹਿੰਦੁਸਤਾਨ ਆਇਆ। ਅਹਿਮਦ ਸ਼ਾਹ ਅਬਦਾਲੀ, ਜਿਹਨੂੰ ਅਹਿਮਦ ਸ਼ਾਹ ਦੁਰਾਨੀ ਵੀ ਕਿਹਾ ਜਾਂਦਾ, ਜਦੋਂ ਜੀ ਉਹ ਅਹਿਮਦ ਸ਼ਾਹ ਦੁਰਾਨੀ ਦੇ ਨਾਲ ਆਇਆ ਨਾ ਜੀ, ਤੇ ਲੜਾਈਆਂ ਦੋਵੇਂ ਬੰਨੇ ਚਲੋ ਹੁੰਦੀਆਂ ਸੀ, ਸਿੱਖ ਵੀ ਟੱਕਰਦੇ ਸਨ ਉਹਨਾਂ ਨੂੰ। ਜਿਹੜਾ ਕਾਜ਼ੀ ਨੂਰ ਮੁਹੰਮਦ ਹੈ ਉਹ ਸਿੱਖਾਂ ਦੇ ਕਿਰਦਾਰ ਦੇ ਬਾਰੇ ਲਿਖਦਾ, ਸਿੱਖ ਦੇ ਕਰੈਕਟਰ ਬਾਰੇ ਲਿਖਦਾ, ਤੁਹਾਡਾ ਦੁਸ਼ਮਣ। ਤੇ ਸ਼ਬਦ ਪਤਾ ਕਿਹੜਾ ਵਰਦਾ ਸਿੱਖ ਲਈ? ਉਹ ਕੁੱਤਾ। ਸਿੱਖ ਨੂੰ ਕੀ ਕਹਿੰਦਾ? ਉਹ ਕੁੱਤਾ। ਫਾਰਸੀ ਚ ਕਹਿੰਦੇ ਨੇ ਸਾਗ। ਸਾਗ ਕਿਹਨੂੰ ਕਹਿੰਦੇ ਨੇ? ਕੁੱਤੇ ਨੂੰ ਕਹਿੰਦੇ ਨੇ। ਸਾਗ ਸ਼ਬਦ ਫਾਰਸੀ ਚ ਕੁੱਤੇ ਲਈ ਵਰਤਿਆ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਵੀ ਸਾਗ ਸ਼ਬਦ ਵਰਤਿਆ ਗਿਆ, ਗੁਰੂ ਨਾਨਕ ਸਾਹਿਬ ਨੇ ਵਰਤਿਆ। ਪਰ ਤਾਰੀਫ ਹੀ ਉਹ ਹੁੰਦੀ ਜਿਹੜੀ ਤੁਹਾਡੇ ਦੁਸ਼ਮਣ ਵੀ ਤੁਹਾਡਾ ਕਰ ਜਾਵੇ, ਤਾਰੀਫ ਤੇ ਉਹ ਹੁੰਦੀ ਹੈ, ਆਪਾਂ ਤੇ ਆਪਦੇ ਸਾਰੇ ਕਰਦੇ। ਉਹ ਕਹਿੰਦਾ ਜੀ ਮੈਂ ਇਹ ਸਾਗ ਨੇ, ਪਰ ਜੰਗ ਦੇ ਮੈਦਾਨ ਵਿੱਚ ਇਹ ਬਹੁਤ ਦਲੇਰ ਨੇ। ਦੂਜੀ ਉਹਨਾਂ ਨੇ ਗੱਲ ਇਹ ਆਖੀ, ਕਹਿੰਦਾ ਵੀ ਇਹ ਸਾਗ ਨੇ ਪਰ ਇੰਨੇ ਕਿਰਦਾਰ ਦੇ ਪੱਕੇ ਨੇ, ਜੇ ਦੁਸ਼ਮਣ ਦੀ ਧੀ ਬੱਚੀ ਵੀ ਇਹਨਾਂ ਦੇ ਖੇਮੇ ਵਿੱਚ ਆ ਜਾਵੇ ਤੇ ਉਹਨੂੰ ਵੀ ਇਹ ਇੱਜ਼ਤ ਮਾਨ ਨਾਲ ਵਾਪਸ ਛੱਡ ਆਉਂਦੇ ਨੇ, ਉਹਦੇ ਉੱਤੇ ਵੀ ਕੋਈ ਮੰਦੀ ਨਿਗਾਹ ਨਹੀਂ ਰੱਖਦੇ, ਉਹਨੂੰ ਇਹ ਬੁੱਢੀ ਕਹਿ ਕੇ ਸਨਮਾਨ ਦਿੰਦੇ ਨੇ। ਬੁੱਢੀ ਹੁਣ ਆਪਾਂ ਤੇ ਸ਼ਬਦ ਚਲੋ ਬੁੱਢੀ ਹੋਰ ਹਿਸਾਬ ਦਾ ਆਪਾਂ ਨੂੰ ਲੱਗਦਾ, ਪਰ ਕਹਿੰਦੇ ਨੇ ਵੀ ਉਹਨੂੰ ਕਹਿੰਦੇ ਨੇ ਇਹਨੂੰ ਛੱਡ ਕੇ ਆਓ ਦੁਸ਼ਮਣ ਦੇ ਖੇਮੇ ਵਿੱਚ, ਵੀ ਇੰਨੇ ਕਰਦਾ ਹੈ। ਸ਼ਬਦ ਸਾਗ ਹੀ ਵਰਤਦਾ, ਪਰ ਸਾਗ ਵਰਤਦਾ ਵਰਤਦਾ ਵੀ ਕਾਜ਼ੀ ਨੂਰ ਮੁਹੰਮਦ ਸਿੱਖਾਂ ਦੇ ਇਖਲਾਕ ਦੀ ਕੀ ਕਰਦਾ? ਤਾਰੀਫ ਕਰਦਾ, ਤਾਰੀਫ ਕਰਦਾ। ਹੁਣ ਉਹ ਸਿੱਖ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜੀਵਨ ਵਿੱਚ ਜੀਵਿਆ ਸੀ, ਬਾਣੀ ਨੂੰ ਜੀਵਿਆ ਸੀ ਉਹਨਾਂ ਨੇ। ਸ਼ੇਖ ਫਰੀਦ ਸਾਹਿਬ ਨੇ ਕਿਹਾ, ਉਹਨਾਂ ਕਿਹਾ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਗੁੱਸਾ ਨਾ ਹੰਢਾਇਆ ਕਰ, ਗੁੱਸੇ ਨੇ ਤੇਰਾ ਆਪਣਾ ਨੁਕਸਾਨ ਕਰ ਦੇਣਾ। ਕ੍ਰੋਧੀ ਬੰਦਾ ਜਿਹੜਾ ਹੁੰਦਾ ਨਾ ਕ੍ਰੋਧੀ, ਉਹ ਸਭ ਤੋਂ ਪਹਿਲਾਂ ਆਪਣੀ ਆਤਮਾ ਨੂੰ ਲੀਰੋ ਲੀਰ ਕਰਦਾ। ਜਿਵੇਂ ਬਚਨ ਪੜਿਆ ਵੀ ਕਾਮ ਕ੍ਰੋਧ ਕਾਇਆ ਕੋ ਗਾਲੈ, ਕਾਮ ਤੇ ਕ੍ਰੋਧ ਬੰਦੇ ਦੀ ਕਾਇਆ ਨੂੰ ਕੀ ਕਰਦੇ ਨੇ? ਗਾਲ ਦਿੰਦੇ ਨੇ। ਅੱਛਾ, ਘਰਾਂ ਪਰਿਵਾਰਾਂ ਵਿੱਚ ਕਿੰਨੇ ਰਿਸ਼ਤੇ ਐਸੇ ਹੁੰਦੇ ਨੇ ਜਿੱਥੇ ਬੰਦੇ ਨੂੰ ਮਗਰੋਂ ਪਛਤਾਉਣਾ ਪੈਂਦਾ ਵੀ ਜੇ ਮੈਂ 5 ਮਿੰਟ ਕਿਤੇ ਉਦੋਂ ਚੁੱਪ ਕਰ ਜਾਂਦਾ ਤੇ ਉਹਦਾ ਨਤੀਜਾ ਆ ਨਹੀਂ ਸੀ ਨਿਕਲਣਾ। ਇੱਥੇ ਜੇਲ੍ਹਾਂ 'ਚ ਬੈਠੇ ਬੰਦੇ ਰੋਂਦੇ ਨੇ ਮਗਰੋਂ, ਕਹਿੰਦੇ 5 ਸਕਿੰਟ ਦਾ ਜਿਹੜਾ ਗੁੱਸਾ ਸੀ ਨਾ, ਜਿਹੜਾ ਕ੍ਰੋਧ ਸੀ ਸਾਡਾ, ਉਹਨੇ ਸਾਨੂੰ ਤਬਾਹ ਕਰਕੇ ਰੱਖ ਦਿੱਤਾ। ਤੇ ਜੇ ਉਹ ਮੂਮੈਂਟ ਸੀ ਜਦੋਂ ਤੁਸੀਂ ਚੁੱਪ ਕਰ ਜਾਂਦੇ, ਉਹ ਸਮਾਂ ਟਲ ਜਾਂਦਾ, ਨਿਕਲ ਜਾਂਦਾ, ਤੇ ਜ਼ਿੰਦਗੀ ਭਰ ਬੰਦੇ ਨੂੰ ਜਿਹੜਾ ਸੀ ਉਹ ਨੁਕਸਾਨ ਝੱਲਣਾ ਨਹੀਂ ਸੀ ਪੈਂਦਾ। ਹੁਣ ਇਹ ਕ੍ਰੋਧ ਆਉਂਦਾ ਬੜੀ ਛੇਤੀ ਹੈ। ਅੱਛਾ, ਕਾਮ ਤੇ ਕ੍ਰੋਧ ਦੀ ਖੇਡ ਐਸੀ ਹੈ, ਬਾਬਾ ਜੀ ਨੇ ਆਖਿਆ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ। ਕਾਮ ਵੀ ਏਦਾਂ ਹੈ, ਕ੍ਰੋਧ ਵੀ ਏਦਾਂ ਹੀ ਹੈ। ਜਿਵੇਂ ਕ੍ਰੋਧ ਦਾ ਉਬਾਲ ਬੰਦੇ ਦੇ ਅੰਦਰ ਆਇਆ, ਹੁਣ ਉਹਨੇ ਜਦੋਂ ਜਦੋਂ ਕ੍ਰੋਧ ਆਇਆ, ਸੋਚਣ ਦੀ ਸਮਰੱਥਾ ਨੂੰ ਉਹਨੇ ਨਾਸ਼ ਕਰ ਦਿੱਤਾ। ਤੁਸੀਂ ਕਦੀ, ਤੁਸੀਂ ਜੇ ਆਰਗਿਊ ਵੀ ਕਰਨਾ ਹੋਵੇ ਨਾ ਕਦੀ, ਜਿਹਨੂੰ ਆਪਾਂ ਕਹਿੰਦੇ ਵੀ ਗੱਲਬਾਤ ਕਰਨੀ, ਤੁਸੀਂ ਸ਼ਾਂਤ ਬੰਦੇ ਨਾਲ ਤੇ ਗੱਲ ਕਰ ਸਕਦੇ ਹੋ, ਕ੍ਰੋਧੀ ਬੰਦੇ ਤੇ ਸਿਰਫ ਤੁਸੀਂ ਕੀ ਵੇਸਟ ਕਰੋਗੇ? ਆਪਣੀ ਐਨਰਜੀ। ਸ਼ਾਂਤ ਬੰਦੇ ਨਾਲ ਗੱਲ, ਸ਼ਾਂਤ ਬੰਦੇ ਨਾਲ, ਜਦੋਂ ਨਾ ਪਾਣੀ ਤੁਸੀਂ ਵੇਖੋ, ਜੇ ਸ਼ਾਂਤ ਹੋਵੇ ਤਾਂ ਉਹਦੇ ਵਿੱਚ ਤੁਹਾਡਾ ਚਿਹਰਾ ਦਿਖਣ ਲੱਗ ਪੈਂਦਾ। ਉਹ ਪਾਣੀ ਸ਼ਾਂਤ ਹੋਵੇ ਫਿਰ ਚਿਹਰਾ ਦਿਖਦਾ, ਫਿਰ ਨਹੀਂ ਦਿਖਦਾ। ਲੈਣ ਪਾਣੀ, ਤੁਸੀਂ ਪਾਣੀ ਤੇ ਜ਼ੋਰ ਦੀ ਕੋਈ ਰੋੜਾ ਸੁੱਟੋ, ਢੀਮ ਸੁੱਟੋ, ਐਂ ਲਹਿਰਾਂ ਬਿੰਬ ਉਹਦੇ ਵਿੱਚੋਂ ਉੱਠਣ, ਤੁਹਾਡਾ ਬਿੰਬ ਨਹੀਂ ਦਿਸਣਾ, ਤੁਹਾਡਾ ਅਕਸ਼ ਨਹੀਂ ਦਿਸਣਾ। ਪਰ ਜਦੋਂ ਉਹ ਪਾਣੀ ਸ਼ਾਂਤ ਹੈ, ਤੁਸੀਂ ਇੱਦਾਂ ਚਿਹਰਾ ਵੀ ਉਹਦੇ ਵੱਲ ਕੀਤਾ, ਤੁਹਾਡਾ ਅਕਸ਼ ਤੁਹਾਨੂੰ ਵਾਪਸ ਦਿਖਿਆ। ਜਿਹੜਾ ਕ੍ਰੋਧ ਹੈ, ਹੁਣ ਇਹਦੀਆਂ ਵੇਵਸ ਜਦੋਂ ਬੰਦੇ ਦੇ ਅੰਦਰ ਉੱਠਦੀਆਂ, ਬੰਦਾ ਇੰਨਾ ਸ਼ਾਂਤ ਹੋ ਜਾਂਦਾ ਵੀ ਸੱਚ ਵਾਲਾ ਬੰਨਾ ਬਿਲਕੁਲ ਖਤਮ ਹੋ ਜਾਂਦਾ ਉਹਦਾ। ਉੱਥੋਂ ਸਿਆਣੀ ਗੱਲ ਇਹੋ ਹੀ ਹੁੰਦੀ ਹੈ ਵੀ ਬੰਦਾ ਲਾਗੋਂ ਦੀ ਪਾਸੇ ਹੋ ਜਾਵੇ, ਦੋ ਮਿੰਟ ਕਾਮ ਹੋ ਜਾਵੇ, ਨਾ ਬੋਲੋ ਕੋਈ ਫਰਕ ਨਹੀਂ ਪੈਂਦਾ। ਅੱਛਾ, ਇਤਿਹਾਸ ਜਿਹੜਾ ਹੁੰਦਾ ਨਾ ਜੀ, ਕਿਸੇ ਵਿਦਵਾਨ ਦੇ ਬੜੇ ਵੱਡੇ ਬੋਲ ਨੇ, ਉਹ ਕਹਿੰਦੇ ਜ਼ਿੰਦਗੀ 'ਚ ਕਿੱਦਾਂ ਦੀ ਵੀ ਸਿਚੁਏਸ਼ਨ ਬਣ ਜਾਵੇ, ਇਹ ਮੈਂ ਘਰਾਂ ਪਰਿਵਾਰਾਂ ਦੀ ਗੱਲ ਕਰ ਰਿਹਾ ਆਪਣੀ, ਕਿੱਦਾਂ ਦੀ ਵੀ ਸਿਚੁਏਸ਼ਨ ਬਣ ਜਾਵੇ, ਈਵਨ ਕੌਮਾਂ ਵਿੱਚ, ਪਰਿਵਾਰਾਂ ਵਿੱਚ, ਆਲੇ ਦੁਆਲੇ ਵਿੱਚ ਜਿੱਦਾਂ ਦੀ ਸਿਚੁਏਸ਼ਨ ਬਣ ਜਾਵੇ, ਹਿਸਟਰੀ ਨੇ ਹਮੇਸ਼ਾ ਇਹ ਚੇਤੇ ਰੱਖਣਾ ਵੀ ਤੁਸੀਂ ਰਿਐਕਟ ਕਿਵੇਂ ਕੀਤਾ ਸੀ। ਇਤਿਹਾਸ ਕਿਹੜੀ ਚੀਜ਼ ਚੇਤੇ ਰੱਖਦਾ ਹੈ? ਤੁਸੀਂ ਜਵਾਬ ਕਿਹੜੇ ਢੰਗ ਨਾਲ ਦਿੱਤਾ ਸੀ, ਤੁਸੀਂ ਬੋਲੇ ਕੀ ਸੀ, ਇਤਿਹਾਸ ਨੇ ਇਸ ਚੀਜ਼ ਨੂੰ ਚੇਤੇ ਨਹੀਂ ਰੱਖਣਾ। ਤੋ ਇਹ ਇਹ ਸਾਡੇ ਉੱਤੇ ਵੀ ਹੈ, ਸਾਡੇ ਉੱਤੇ ਵੀ ਹੈ। ਕਈ ਵਾਰ ਹੁਣ ਮੰਨ ਲਓ ਪਤਨੀ ਹੈ, ਗੁੱਸੇ ਵਿੱਚ ਹੈ, ਹੁਣ ਇਹ ਗੱਲਾਂ ਇੰਪਲੀਮੈਂਟ ਕਰਨੀਆਂ ਥੋੜ੍ਹੀਆਂ ਜਿਹੀਆਂ ਔਖੀਆਂ ਵੀ ਹੋ ਜਾਂਦੀਆਂ, ਕਿਉਂਕਿ ਸਾਡੀ ਜਿਹੜੀ ਸੋਚ ਹੈ, ਸੁਰਤ ਹੈ, ਉਹ ਬਣਤਰ ਹੀ ਇੱਦਾਂ ਦੀ ਬਣੀ ਹੋਈ। ਤੇ ਮੈਂ ਕਈ ਵਾਰ ਕਹਿੰਦਾ ਹੁੰਦਾ ਵੀ ਅਸਲ ਵਿੱਚ ਨਾ ਜਿਹੜੇ ਆਪਾਂ ਲੋਕ ਆ ਨਾ, ਆਪਾਂ ਮਾਨਸਿਕ ਤੌਰ ਤੇ ਵੱਧ ਬਿਮਾਰ ਹਾਂ। ਚਲੋ ਮੈਂ ਤੁਹਾਨੂੰ ਨਹੀਂ ਕਹਿੰਦਾ, ਤੁਸੀਂ ਨਾ ਗੁੱਸਾ ਕਰ ਜਾਓ ਕਿਤੇ, ਤੁਹਾਨੂੰ ਨਹੀਂ ਕਹਿੰਦਾ, ਮੈਂ ਆਪਣੇ ਆਪ ਨੂੰ ਹੀ ਕਹਿੰਦਾ। ਅਸੀਂ ਮਾਨਸਿਕ ਤੌਰ ਤੇ ਵੱਧ ਬਿਮਾਰ ਹਾਂ, ਇਸੇ ਕਰਕੇ ਵੇਖੋ ਵੀ ਜਿੰਨੀ ਬਾਬਿਆਂ ਦੀ ਲੋੜ ਆਪਾਂ ਨੂੰ ਪੈਂਦੀ, ਉਨੀ ਹੋਰ ਕਿਸੇ ਨੂੰ ਨਹੀਂ ਪੈਂਦੀ। ਅੱਛਾ, ਜਿਹੜੇ ਏਰੀਏ 'ਚ ਹੋਸਪਿਟਲ ਜ਼ਿਆਦਾ ਹੋਣ, ਤੁਹਾਨੂੰ ਲੱਗਦਾ ਵੀ ਉਹ ਏਰੀਆ ਤੰਦਰੁਸਤ ਲੋਕਾਂ ਦਾ ਹੋਵੇਗਾ? ਉੱਥੇ ਬਿਮਾਰ ਵੱਧ ਰਹਿੰਦੇ। ਤੋ ਅਸੀਂ, ਸਾਡੀ ਮੁਸ਼ਕਲ ਰਹੀ ਹੈ ਵੀ ਗਿਆਨ ਦੀ, ਸਮਝ ਦੀ, ਸਮਝ ਨਾਲ ਤੇ ਕਹਿ ਲਓ ਵੀ ਸਾਡਾ ਨਾਤਾ ਹੀ ਜਿਹੜਾ ਹੈ ਉਹ ਬੜਾ ਘੱਟ ਰਿਹਾ। ਇਹ ਤੇ ਗੁਰੂ ਨਾਨਕ ਸਾਹਿਬ ਵਰਗੇ ਮਹਾਂਪੁਰਖ ਨੇ, ਜਿਨ੍ਹਾਂ ਨੇ ਸ਼ਬਦ ਦੇ ਕੇ ਤੁਹਾਨੂੰ ਥੋੜਾ ਥੋੜਾ ਸਮਝ ਨਾਲ ਜੋੜਨਾ ਸ਼ੁਰੂ ਕੀਤਾ, ਨਹੀਂ ਤੇ ਸਮਝ ਨਾਲ ਨਾਤਾ ਥੋੜਾ ਸੀ ਕੋਈ, ਸ਼ੋਸ਼ਣ ਹੀ ਹੁੰਦਾ ਰਿਹਾ ਸੀ। ਗੁਰੂ ਨਾਨਕ ਨੇ ਸ਼ਬਦ ਦਾ ਪ੍ਰਕਾਸ਼ ਕਰਕੇ, ਉਹ ਜਿਵੇਂ ਲਿਖਿਆ, ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਵਾਬ ਸੇ। ਇਹ ਤੇ ਬਾਬਾ ਸੀ, ਆ ਸ਼ਬਦ ਦੀ ਤੁਹਾਡੀ ਝੋਲੀ 'ਚ ਪਾ ਕੇ ਗਿਆ, ਤੇ ਸ਼ਬਦ ਕੀ ਹੈ, ਸਮਝ ਹੀ ਤੇ ਹੈ, ਹੋਰ ਸ਼ਬਦ ਕੀ ਹੈ? ਵੀ ਗੁਰੂ ਸਾਹਿਬ ਕਹਿੰਦੇ ਤੁਹਾਡਾ ਵਿਵੇਕ ਨਾਲੋਂ ਨਾਤਾ ਟੁੱਟ ਚੁੱਕਾ, ਤੁਸੀਂ ਵਿਵੇਕੀ ਨਹੀਂ ਹੋ। ਸੋਚ ਸਮਝ ਕੇ ਜ਼ਿੰਦਗੀ ਦੇ ਫੈਸਲੇ ਲੈਣ ਵਾਲਿਆਂ ਦੀ ਘਾਟ ਸੀ, ਗੁਰੂ ਨੇ ਤੁਹਾਨੂੰ ਉੱਧਰਲੇ ਬੰਨੇ ਲਾ ਦਿੱਤਾ। ਜਦੋਂ ਬਾਬਾ ਨੇ ਇੱਕ ਓੰਕਾਰ, ਜਦੋਂ ਹੁਣ ਬਾਬਾ ਜੀ ਭਾਈ ਮਰਦਾਨੇ ਨੂੰ ਕਹਿੰਦੇ ਨੇ, ਮਰਦਾਨਿਆ ਸ਼ੇਰ ਰਬਾਬ ਬਾਣੀ ਆਈ, ਉੱਤੇ ਬਾਣੀ ਕੀ ਹੈ, ਸਮਝੀਏ ਨਾ, ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ। ਗੁਰੂ ਕਹਿੰਦਾ ਇਹਨਾਂ ਦਾ ਸਮਝ ਨਾ ਨਾਤਾ ਕੋਈ ਨਹੀਂ। ਤੇ ਜਿਹੜੀਆਂ ਕੌਮਾਂ ਦਾ ਸਮਝ ਨਾਲੋਂ ਨਾਤਾ ਟੁੱਟ ਜਾਵੇ, ਉਹਨਾਂ ਕੌਮਾਂ ਦਾ ਭਵਿੱਖ ਕਿੱਦਾਂ ਸੁਨਹਿਰੀ ਹੋ ਸਕਦਾ, ਕਿੱਦਾਂ? ਤੋ ਗੁਰੂ ਨੇ ਸਮਝ ਨਾਲ ਜੋੜਿਆ। ਪੂਰੇ 1430 ਅੰਕ ਪੱਤਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਸ ਵਿਵੇਕ ਨਾਲ ਭਰੇ ਪਏ ਨੇ, ਜਿੱਥੇ ਬਾਬਾ ਜੀ, ਅੱਛਾ ਇੱਕ ਬਚਨ ਮੈਂ ਪੜ੍ਹਾਂਗਾ, ਗੱਲ ਥੋੜ੍ਹੀ ਹੋਰ ਸਪਸ਼ਟ ਹੋਵੇਗੀ। ਬਾਬਾ ਜੀ ਕਹਿੰਦੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਬੁੱਧ ਦਾ ਮਤਲਬ ਕੀ ਹੁੰਦਾ? ਬੁੱਧੀ, ਅਕਲ। ਅਸੀਂ ਕਹਿੰਦੇ ਅਕਲ ਦਾ ਤੇ ਸਾਡਾ ਵੈਰ ਹੈ ਆਪਸ ਵਿੱਚ, ਮੁਸ਼ਕਲ ਇਹ ਵੀ ਹੈ ਨਾ ਵੀ ਬੁੱਧੀ ਦਾ ਤੇ ਸਾਡੇ ਨਾਲ ਵੈਰ ਹੈ, ਵੀ ਇਹ ਬੁੱਧੀ ਤੇ ਸਿਆਣੇ ਲੋਕਾਂ ਦਾ ਕੰਮ ਹੈ, ਸਿੰਘਾਂ ਦਾ ਕੰਮ ਥੋੜਾ ਬੁੱਧੀ ਨਾਲ ਕੰਮ ਲੈਣ ਦਾ। ਅਸੀਂ ਤੇ ਗੁਰੂ ਦੇ ਕੋਲੋਂ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਅੱਗੇ ਕੀ ਹੈ ਜੀ ਵਿਵੇਕ ਦਾਨ। ਵਿਵੇਕ, ਵਿਵੇਕ ਦਾ ਅਰਥ ਹੁੰਦਾ ਹੈ ਐਨ ਨਿਰਣਾ ਕਰਨ ਵਾਲੀ ਬੁੱਧੀ, ਉਹ ਤੇਰੇ ਦਰ ਤੋਂ ਸਾਨੂੰ ਮਿਲਦੀ ਹੈ। ਤੁਹਾਡੇ ਗੁਰੂ ਨੇ ਤੁਹਾਨੂੰ ਕਿਹਾ ਸ਼ਬਦ ਗੁਰੂ, ਬੁੱਧੀ ਨਾਲ ਤੁਹਾਡਾ ਨਾਤਾ ਜੋੜ ਦਿੱਤਾ, ਸ਼ਬਦ ਨਾਲ ਤੁਹਾਡਾ ਨਾਤਾ ਜੋੜ ਦਿੱਤਾ। ਤੇ ਗੁਰਦੁਆਰੇ ਆਉਣਾ ਕੀ ਹੈ ਬੰਦੇ ਨੇ? ਸ਼ਬਦ ਨਾਲ ਹੀ ਤੇ ਜੁੜਨ ਆਉਣਾ ਹੈ, ਉਸ ਅਕਲ ਨਾਲ ਹੀ ਤੇ ਜੁੜਨ ਆਉਣਾ ਹੈ। ਤੇ ਅਕਲ ਤੋਂ ਬਿਨਾਂ ਜਿਹੜਾ ਹੈ ਉਹ ਕੋਈ ਵੀ ਸੁਖੀ ਨਹੀਂ ਹੋ ਸਕਦਾ। ਅਸੀਂ ਕਹਿੰਦੇ ਰੱਬ ਦੀ ਕਿਰਪਾ ਨਹੀਂ ਹੁੰਦੀ ਜੀ। ਵੇਖੋ 1430 ਪੰਨਿਆਂ ਦਾ ਏਡਾ ਵੱਡਕਾਰੀ ਸ਼ਬਦ ਦਾ ਭੰਡਾਰ, ਬਾਬਾ ਤੁਹਾਡੀ ਤੁਹਾਨੂੰ ਉਹਦੇ ਲੜ ਲਾ ਗਿਆ, ਇਦੋਂ ਵੱਡੀ ਕਿਰਪਾ ਹੋਰ ਕੀ ਹੋ ਸਕਦੀ ਹੈ? ਇਦੋਂ ਵੱਡੀ ਕੋਈ ਕਿਰਪਾ ਹੈ? ਤੁਸੀਂ ਤੁਸੀਂ ਵੇਖੋ ਸਹੀ। ਅੱਛਾ ਜੇ ਤੇ ਵੇਖੋ ਤੁਸੀਂ ਮੁਨਕਰ ਹੋਣ ਤੋਂ ਆਓ ਤੇ ਕੋਈ ਕਿਰਪਾ ਨਹੀਂ ਆਪਣੇ ਉੱਤੇ, ਤੇ ਜੇ ਮੈਂ ਲੱਭਣ ਤੇ ਆਵਾਂ ਜਿੰਨੀਆਂ ਉਹਦੀਆਂ ਮਿਹਰਾਂ ਨੇ ਉਨੀਆਂ ਤੇ ਹੈ ਹੀ ਨਹੀਂ। ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ, ਆ ਕਿਰਪਾ ਨਹੀਂ ਤੇ ਹੋਰ ਕੀ ਹੈ? ਜਿਹਨੇ ਕੰਨ ਦਿੱਤੇ, ਜਿਹਨੇ ਅੱਖਾਂ ਦਿੱਤੀਆਂ, ਜਿਹਨੇ ਜ਼ੁਬਾਨ ਦਿੱਤੀ, ਜਿਹਨੇ ਸਰੀਰ ਦਿੱਤਾ, ਇਹ ਕਿਰਪਾ ਨਹੀਂ ਤੇ ਹੋਰ ਕੀ ਹੈ? ਇਹ ਕਿਰਪਾ ਤੋਂ ਬਿਨਾਂ ਹੀ ਹੈ। ਜਿਹਨੇ ਸੁਰਤ ਦਿੱਤੀ ਇਹ ਕਿਰਪਾ ਨਹੀਂ ਹੈ? ਇਹਨੂੰ ਕਿਰਪਾ ਹੀ ਨਹੀਂ ਮੰਨਦੇ ਆਪਾਂ? ਇਹ ਤੇ ਉਹ ਗੱਲ ਹੈ ਵੀ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਪੀਨਾ ਦੇ 10 ਪੀਹਰ ਲੇ ਤੋ ਮੂੜਾ ਕਹੋ ਕਹਾ ਕਰੇ, ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕਹੋ ਕੀਜੈ। ਅੱਛਾ ਬੁਰਕੀ ਆਪੇ ਹੱਥ ਨਾ ਚੁੱਕ ਕੇ ਮੂੰਹ ਚ ਪਾ ਲੈਂਦੇ ਹੋ ਨਾ, ਇਹ ਕਿਰਪਾ ਨਹੀਂ ਤੇ ਹੋਰ ਕੀ ਹੈ? ਲੱਤਾਂ ਨਾਲ ਚੱਲ ਕੇ ਤੁਰੇ ਫਿਰਦੇ ਹੋ ਨਾ ਮਾੜੇ ਮੋਟੇ, ਕਿਰਪਾ ਨਹੀਂ ਤੇ ਹੋਰ ਕੀ ਹੈ? ਧੀਆਂ ਪੁੱਤ ਪਰਿਵਾਰ ਹੈਗਾ ਨਾ, ਇਹ ਕਿਰਪਾ ਨਹੀਂ ਤੇ ਹੋਰ ਕੀ ਹੈ? ਕਿਰਪਾ ਹੀ ਹੈ। ਇਹਦੋਂ ਵੱਡੀ ਕਿਰਪਾ ਕਿਹੜੀ ਹੁੰਦੀ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਬਾ ਫਰੀਦ ਜੀ ਨੂੰ ਲੱਭਣ ਜਾਂਦੇ ਨੇ ਤੇ ਤੁਹਾਨੂੰ ਲੱਭਿਆ ਲਵਾਇਆ ਫਰੀਦ ਮਿਲ ਗਿਆ। ਭਾਈ ਲਹਿਣਾ ਗੁਰੂ ਨਾਨਕ ਸਾਹਿਬ ਨੂੰ ਲੱਭਣ ਜਾਂਦਾ, ਤੁਹਾਨੂੰ ਲੱਭੇ ਲਵਾਏ ਬਾਬਾ ਨਾਨਕ ਜੀ ਮਿਲ ਗਏ, ਇਦੋਂ ਵੱਡੀ ਕਿਰਪਾ ਹੋਰ ਕਿਹੜੀ ਹੋ ਸਕਦੀ? ਅਜੇ ਵੀ ਬੰਦਾ ਕਰੇ ਵੀ ਮੇਰੇ ਤੇ ਕਿਰਪਾ ਹੀ ਨਹੀਂ ਹੈ, ਫਿਰ ਮੰਦ ਭਾਗੇ ਭਾਈ। ਤੁਹਾਡੇ ਘਰੇ ਰੋਟੀ ਪਾਣੀ ਸਾਰਾ ਕੁਝ ਇੱਦਾਂ ਅਵੇਲੇਬਲ ਹੋਵੇ ਤੇ ਤੁਸੀਂ ਆਖੋ ਜੀ ਕੀ ਕਰੀਏ ਕਿਰਪਾ ਨਹੀਂ ਹੈ, ਭੁੱਖੇ ਬੈਠੇ ਹਾਂ। ਅਗਲਾ ਆਖੇ ਯਾਰ ਇਹਨਾਂ ਤੇ ਉੱਦਮ ਕਰ ਲਓ, ਚੌਲ ਪਏ ਨੇ, ਆਟਾ ਪਿਆ, ਇਹ ਸਬਜ਼ੀ ਪਈ ਹੈ, ਬਣਾ ਤੇ ਲਓ। ਬੰਦਾ ਕਹਿੰਦਾ ਜੀ ਕਿਰਪਾ ਨਹੀਂ ਹੈ। ਤੋ ਕਿਰਪਾ ਇਹੋ ਹੀ ਹੈ ਵੀ ਗੁਰੂ ਤੁਹਾਨੂੰ ਵਿਵੇਕ ਬੁੱਧ ਦਿੰਦਾ, ਗੁਰੂ ਤੁਹਾਨੂੰ ਸਮਝ ਦਿੰਦਾ, ਗੁਰੂ ਤੁਹਾਨੂੰ ਸੋਚਣ ਦਾ ਤਰੀਕਾ ਦੱਸਦਾ। ਤੇ ਆਹ ਹੁਣ ਕਿਰਪਾ ਨਹੀਂ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ, ਬੁਰੇ ਦਾ ਵੀ ਭਲਾ ਕਰਿਆ ਕਰ। ਬੁਰੇ ਦਾ ਭਲਾ ਏਦਾਂ ਨਹੀਂ ਵੀ ਉਹ ਜੇ ਕੋਈ ਹੁਣ ਸਾਡੇ ਸਿਰ ਚ ਡਾਂਗ ਮਾਰਦਾ ਤੈਨੂੰ ਆਪਾਂ ਰੋਟੀਆਂ ਖਵਾਉਣੀਆਂ ਜਾ ਕੇ, ਉਹ ਨਹੀਂ ਗੱਲ। ਗੱਲ ਇਹ ਹੈ ਵੀ ਨਾ ਤੂੰ ਜਿਹੜਾ ਹੈ ਨਾ ਉਹਨਾਂ ਦੇ ਅਖਲਾਕ ਜਿੱਦਾਂ ਉਹਨਾਂ ਨੇ ਆਪਣਾ ਸੁੱਟ ਲਿਆ ਤੂੰ ਨਾ ਸੁੱਟੀ, ਏਦਾਂ ਇਹ ਵੀ ਭਲਾ ਹੀ ਹੈ। ਗੁੱਸਾ ਮਨ ਨਾ ਹੰਢਾਏ, ਅਸੀਂ ਕਹਿੰਦੇ ਗੁੱਸੇ ਤੋਂ ਬਿਨਾਂ ਗੱਲ ਥੋੜਾ ਬਣਦੀ। ਬਾਬਾ ਕਹਿੰਦਾ ਗੁੱਸਾ ਮਨ ਚ ਹੰਢਾ ਹੀ ਨਾ। ਬਾਬਾ ਜੀ ਕੀ ਹੋਵੇਗਾ? ਆਖਿਆ ਦੇਹੀ ਰੋਗ ਨਾ ਲੱਗਈ, ਹਾਈਪਰ ਟੈਨਸ਼ਨ ਦਾ ਨਾਂ ਸੁਣਿਆ ਆਪਾਂ। ਹੁਣ ਕਹਿੰਦਾ ਕਈ ਬੰਦੇ ਨੂੰ ਗੁੱਸਾ ਬਣਾਉਂਦਾ। ਅੱਛਾ ਸਾਧ ਸੰਗਤ, ਜੇ ਬੰਦਾ ਗੁਰਬਾਣੀ ਦੇ ਗੁਣਾਂ ਨੂੰ ਜੀਵਨ ਵਿੱਚ ਢਾਲ ਲਵੇ ਸਰੀਰ ਦੇ ਰੋਗਾਂ ਤੋਂ ਵੀ ਮੁਕਤ ਹੋ ਸਕਦਾ, ਉਹ ਸਰੀਰ ਦੇ ਰੋਗਾਂ ਤੋਂ ਵੀ ਮੁਕਤ ਹੋ ਸਕਦਾ। ਮੇਰੀ ਇੱਕ ਬੇਨਤੀ ਰਹਿ ਗਈ, ਮੈਂ ਤੁਹਾਨੂੰ ਕਰਨ ਲੱਗਾ ਸੀ ਜਦੋਂ ਘਰ ਦੀ ਆਪਾਂ ਗੱਲ ਕਰ ਰਹੇ ਸੀ ਵੀ ਮੰਨ ਲਓ ਪਤਨੀ ਹੈ ਕੰਮ ਤੋਂ ਆਈ, ਇੱਥੇ ਸਾਡੀਆਂ ਭੈਣਾਂ ਕੰਮ ਕਰਦੀਆਂ ਨੇ, ਭਾਈ ਕੰਮ ਤੋਂ ਆਇਆ, ਤੁਸੀਂ ਕੰਮ ਤੋਂ ਘਰੇ ਗਏ, ਤੁਹਾਡੀ ਵਾਈਫ ਕੰਮ ਤੋਂ ਆਈ, ਤੁਹਾਡੀ ਭੈਣ ਕੰਮ ਤੋਂ ਆਈ, ਕੋਈ ਵੀ ਹੈ ਨਾ। ਹੁਣ ਕੰਮ ਤੇ ਬੌਸ ਹੈ ਉਹਦਾ, ਤੇ ਤੁਹਾਨੂੰ ਪਤਾ ਹੈ ਵੀ ਬੌਸ ਖਾਸ ਕਰਕੇ ਜਿਹੜੇ ਆਪਣੇ ਬੰਦੇ ਉਹ ਕਿੱਦਾਂ ਦੇ ਨੇ, ਹੈ ਨਾ। ਉੱਥੇ ਕੋਈ ਟਰਬਲ ਹੋ ਗਈ, ਪ੍ਰੋਬਲਮ ਹੋ ਗਈ, ਉਹ ਘਰੇ ਆਈ, ਗੁੱਸੇ ਸੀ ਵਿਚਾਰੀ, ਖਫਾ ਸੀ, ਤੇ ਜਦੋਂ ਘਰੇ ਆਈ ਤੇ ਉਹਨੂੰ ਤੁਸੀਂ ਕੋਈ ਗੱਲ ਕਹੀ ਵੀ ਆ ਫਲਾਨਾ ਕੰਮ ਕਰੀ, ਅੱਗੋਂ ਪੈ ਗਈ ਖਿੱਚ ਕੇ, ਉਹ ਆਪੇ ਕਰ ਲਓ, ਜੋ ਵੀ ਉਹਨੇ ਸ਼ਬਦ ਇੱਦਾਂ ਬੋਲਣੇ ਸੀ ਉਹ ਬੋਲ ਦਿੱਤੇ। ਹੁਣ ਸਾਡੀ ਸਿਆਣਪ ਕਾਹਦੇ 'ਚ ਹੈ? ਗੁੱਸਾ ਕਰਨ 'ਚ ਹੈ। ਸਾਡੀ ਸਿਆਣਪ ਇਹ ਹੈ ਵੀ ਮੈਂ ਇਹਦੇ ਨਾਲ ਗੱਲ ਤੇ ਕਰਨੀ ਪਰ ਅਜੇ ਨਹੀਂ ਕਰਨੀ, ਅਜੇ ਨਹੀਂ ਕਰਨੀ। ਮੇਰੀ ਸਿਆਣਪ ਉਹ ਹੈ ਵੀ ਮੈਂ ਹੁਣ ਗੁੱਸਾ ਨਾ ਕਰਾਂ, ਜੇ ਆ ਵੀ ਗਿਆ ਤੇ ਉਹਨੂੰ ਥੋੜਾ ਜਿਹਾ ਸ਼ਾਂਤ ਕਰਾਂ, ਅੱਧਾ ਘੰਟਾ, 2 ਘੰਟੇ, 4 ਘੰਟੇ ਕੱਢਾਂ, ਸ਼ਾਮਾਂ ਨੂੰ ਇਹਨੂੰ ਪੁੱਛਾਂਗਾ ਵੀ ਮੈਂ ਤੇ ਨੋਰਮਲੀ ਗੱਲ ਕਹੀ ਸੀ, ਕੀ ਗੱਲ ਹੋ ਗਈ, ਬਾਹਰ ਕੋਈ ਪ੍ਰੋਬਲਮ ਆ ਗਈ। ਇਹਨੂੰ ਕਹਿੰਦੇ ਨੇ ਅੰਡਰਸਟੈਂਡਿੰਗ ਬਣਨੀ। ਇੱਕ ਬੰਦਾ ਹੈ, ਉਹ ਕਹਿੰਦਾ ਤੂੰ ਹੁੰਦਾ ਕੌਣ ਮੈਨੂੰ ਆਹ ਗੱਲ ਕਹਿਣ ਵਾਲਾ, ਕਿ ਉਹਨਾਂ ਦੀ ਗ੍ਰਸਤ ਦੀ ਗੱਡੀ ਰੁੜ ਸਕਦੀ ਕਦੀ? ਉਹ ਨਹੀਂ ਰੁੜਨੀ ਕਦੀ। ਕਈ ਵਾਰ ਨਾ ਜੇ ਅਸੀਂ ਜਾਣ ਲਈਏ ਵੀ ਹਾਉ ਵੀ ਕੈਨ ਰਿਐਕਟ, ਅਸੀਂ ਕਿਸੇ ਚੀਜ਼ ਉੱਤੇ ਰਿਐਕਟ ਕਿਵੇਂ ਕਰਨਾ ਹੈ, ਰਿਐਕਸ਼ਨ ਕਿਵੇਂ ਕਰਨਾ ਹੈ। ਜ਼ਿੰਦਗੀ ਦੀਆਂ 99% ਪ੍ਰੋਬਲਮਸ ਦਾ ਸਲਿਊਸ਼ਨ ਹੈ ਜਦੋਂ ਤੁਸੀਂ ਇਸ ਗੱਲ ਨੂੰ ਸਿੱਖ ਜਾਂਦੇ ਹੋ ਕਿ ਮੈਂ ਕਿਸੇ ਘਟਨਾ ਉੱਤੇ ਰਿਐਕਟ ਕਿੱਦਾਂ ਕਰਨਾ। ਕਦੀ ਇਹਨੂੰ ਵੀ ਪ੍ਰੈਕਟੀਕਲ ਕਰਕੇ ਵੇਖੋ, ਬਾਕੀ ਤਾਂ ਸਾਰਾ ਕੁਝ ਬੰਦਾ ਕਰਦਾ ਹੀ ਹੈ। ਤੋ ਸ਼ੇਖ ਫਰੀਦ ਸਾਹਿਬ ਨੇ ਕਿਹਾ ਜਿਹੜੇ ਇੱਦਾਂ ਗੁੱਸੇ ਨੂੰ ਆਪਣੀ ਜ਼ਿੰਦਗੀ ਵਿੱਚੋਂ ਖਤਮ ਕਰ ਦੇਣ। ਅੱਛਾ, ਆਪਾਂ ਕਈ ਵਾਰ ਸਮਝਦੇ ਹਾਂ ਵੀ ਜਿਹੜਾ ਗੁੱਸਾ ਨਹੀਂ ਕਰਦਾ ਉਹ ਬੰਦਾ ਕਮਜ਼ੋਰ ਹੁੰਦਾ, ਨਹੀਂ, ਜਿਹੜਾ ਗੁੱਸਾ, ਜਿਹੜਾ ਸ਼ਾਂਤ ਰਹਿੰਦਾ ਦੁਨੀਆਂ ਦਾ ਸਭ ਤੋਂ ਮਜ਼ਬੂਤ ਬੰਦਾ ਉਹ ਹੈ। ਗੁੱਸਾ ਕਮਜ਼ੋਰ ਲੋਕ ਕਰਦੇ ਨੇ ਕਿਉਂਕਿ ਉਹਨਾਂ ਦਾ ਆਪਣੇ ਆਪ ਉੱਤੇ ਕਾਬੂ ਨਹੀਂ ਹੈਗਾ, ਆਪਣੇ ਆਪ ਉੱਤੇ ਕਾਬੂ। ਉਹ ਜੰਗਲ ਦੇ ਵਿੱਚ ਕਹਿੰਦੇ ਕੋਈ ਬੀਅਰ ਆ ਜਿਹੜਾ ਭਾਲੂ ਜਿਹਾ ਫੜ ਲੈਂਦਾ ਨਾ ਬੰਦੇ ਨੂੰ, ਇੱਦਾਂ ਮਾਰਦਾ, ਉਹ ਕਿਤੇ ਪਿੱਛੋਂ ਭੱਜਾ ਰਿਹਾ ਸੀ ਤੇ ਅੱਗੋਂ ਰੁੱਖ ਦੇ ਵਿੱਚ ਜਾ ਕੇ ਵੱਜਾ, ਉਹਦੇ ਲੱਗ ਗਈ ਸੱਟ, ਉਹਨੂੰ ਗੁੱਸਾ ਚੜਿਆ ਰੁੱਖ ਦੇ ਉੱਤੇ, ਉਹਨੇ ਹੋਰ ਮਾਰਿਆ, ਉਹਨੂੰ ਹੋਰ ਮਾਰਿਆ, ਨੁਕਸਾਨ ਕਿਹਦਾ ਕਰਾਈ ਗਿਆ? ਆਪਣਾ। ਤੋ ਗੁੱਸੇ ਦਾ, ਅੱਛਾ ਜੇ ਉੱਥੇ ਉਹ ਸ਼ਾਂਤ ਹੋ ਜਾਂਦਾ ਉਹਦਾ ਨੁਕਸਾਨ ਕੋਈ ਨਹੀਂ ਸੀ ਹੋਣਾ। ਉੱਚੀ ਬੋਲਣ ਵਾਲਾ ਤੇ ਗੁੱਸੇਖੋਰ ਬੰਦਾ ਦਰਅਸਲ ਵਿੱਚ ਮਾਨਸਿਕ ਰੋਗੀ ਹੁੰਦਾ। ਤੋ ਸਤਿਗੁਰ ਨੇ ਆਖਿਆ ਵੀ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਾਬੂ ਕਰ ਲਓ ਨਾ, ਤੁਸੀਂ ਸਰੀਰ ਦੇ ਰੋਗਾਂ ਤੋਂ ਵੀ ਮੁਕਤ ਹੋ ਸਕਦੇ ਹੋ। ਸਰੀਰ ਦੇ ਰੋਗਾਂ ਤੋਂ ਪਹਿਲਾਂ ਰੋਗ ਬੰਦੇ ਦੇ ਅੰਦਰ ਹੈ, ਫਿਰ ਇਹੋ ਰੋਗ ਕਾਤੇ ਪ੍ਰਭਾਵ ਪਾਉਂਦੇ ਨੇ ਬੰਦੇ ਦੇ ਸਰੀਰ ਉੱਤੇ ਵੀ ਪਾਉਂਦੇ ਨੇ। ਚਿੰਤਾ ਹੈ, ਚਿੰਤਾ ਹੈ ਕਿਸੇ ਨੂੰ, ਸਿਆਣੇ ਨੇ ਕਿਹਾ ਸੀ ਚਿੰਤਾ ਚਿਖਾ ਸਮਾਨ ਹੁੰਦੀ, ਚਿੰਤਾ ਕਿਸੇ ਵੀ ਚੀਜ਼ ਦੀ ਚਿੰਤਾ ਹੈ। ਅੱਛਾ, ਚਿੰਤਾ ਹੁੰਦੀ ਕਿਹੜੀ ਚੀਜ਼ ਦੀ ਹੈ? ਫਿਊਚਰ ਦੀ। ਪਰ ਕਦੀ ਕਿਸੇ ਜ਼ਿੰਦਗੀ ਦੇ ਵਿੱਚ ਫਿਊਚਰ ਆਇਆ ਅੱਜ ਤਾਈਂ? ਦੱਸੋ ਜੇ ਆਇਆ ਤੇ। ਫਿਊਚਰ ਫਿਆਚਰ ਕੁਝ ਨਹੀਂ ਹੁੰਦਾ, ਪ੍ਰੈਜੈਂਟ ਹੀ ਹੁੰਦਾ, ਜੋ ਵੀ ਹੁੰਦਾ ਉਹ ਗੱਲਾਂ ਹੀ ਨੇ। ਬੰਦਾ ਕਹਿੰਦਾ ਪੈਸੇ ਜੋੜ ਲਓ, ਭਵਿੱਖ 'ਚ ਕੰਮ ਆਉਣਗੇ, ਫਿਰ ਖਾਵਾਂਗੇ ਉਹ ਚੀਜ਼, ਫਿਰ ਪੀਵਾਂਗੇ ਆਹ ਚੀਜ਼। ਨਸ਼ੇ ਦੀ ਗੱਲ ਨਹੀਂ ਕਰ ਰਿਹਾ ਮੈਂ, ਨੋਰਮਲ ਗੱਲ ਕਰ ਰਿਹਾ, ਫਿਰ ਆਹ ਚੀਜ਼ ਹੰਡਾਵਾਂਗੇ। ਫਿਊਚਰ ਨਹੀਂ ਕਦੀ ਬੰਦੇ ਦੀ ਲਾਈਫ ਦੇ ਵਿੱਚ ਆਉਂਦਾ। ਤੋ ਪਹਿਲਾਂ ਜੇ ਬੰਦਾ ਆਪਣੇ ਆਪ ਨੂੰ ਸਵਾਰੇ, ਆਪਣੀਆਂ ਆਦਤਾਂ ਅਤੇ ਆਪਣੇ ਸੁਭਾਅ ਉੱਤੇ ਕਾਬੂ ਕਰਨ ਦਾ ਯਤਨ ਕਰੇ, ਉਹਦੀ ਆਹ ਮੂਮੈਂਟ ਵੀ ਜਿਹੜੀ ਹੈ ਇਹ ਸੁਖੀ ਟਿਕਾਅ ਵਿੱਚ ਲੰਘਦੀ ਹੈ। ਤੋ ਚਿੰਤਾ ਹੈ ਬੰਦੇ ਨੂੰ ਵੀ ਪਤਾ ਨਹੀਂ ਕੀ ਬਣੇਗਾ ਅੱਗੇ, ਕੀ ਬਣੇਗਾ, ਕਦੋਂ ਅੱਗੇ, ਕੱਲ੍ਹ ਸੋਚ ਰਿਹਾ ਸੀ, ਅੱਜ, ਅੱਜ ਵੀ, ਕੱਲ੍ਹ, ਕੱਲ੍ਹ ਵੀ, ਕੱਲ੍ਹ ਹੈ ਕਿੱਥੇ? ਕੱਲ੍ਹ ਐਗਜ਼ਿਸਟ ਹੀ ਨਹੀਂ ਕਰਦਾ। ਜੇ ਤੁਸੀਂ ਸੋਚ ਕੇ ਵੇਖੋ, ਕੱਲ੍ਹ ਬੰਦੇ ਦੀ ਜ਼ਿੰਦਗੀ 'ਚ ਐਗਜ਼ਿਸਟ ਨਹੀਂ ਕਰਦਾ, ਅੱਜ ਹੀ ਹੈ। ਅਤੇ ਇਸ ਲਈ ਜਿਹੜਾ ਵੀ ਤੁਸੀਂ ਆਪਣੇ ਆਪ ਨੂੰ ਸਵਾਰਨਾ, ਅੱਜ ਹੀ ਸਵਾਰਨਾ ਪੈਣਾ। ਕਾਲ ਕਰੰਤਾ ਅਭੈ ਕਰ, ਅਭੈ ਹੋਣੀ। ਤੋ ਸਤਿਗੁਰ ਨੇ ਆਖਿਆ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਅੱਛਾ, ਅਗਲਾ ਸਲੋਕ ਬੜਾ ਕਮਾਲ ਦਾ, ਕਹਿ ਕੇ ਸਮਾਪਤੀ ਕਰਾਂ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਪੰਖ ਪਰੋਹਣੀ ਦੁਨੀ ਸੁਹਾਵਾ ਬਾਗ। ਆਖਿਆ ਦੁਨੀਆਂ ਦਾ ਬਾਗ ਬੜਾ ਸੋਹਣਾ ਹੀ। ਫਰੀਦ ਸਾਹਿਬ ਕਹਿੰਦੇ ਨੇ, ਆ ਦੁਨੀਆਂ ਦਾ ਬਾਗ ਬੜਾ ਸੋਹਣਾ ਹੈ, ਪਰ ਇਹ ਪੰਛੀਆਂ ਦੀ ਡਾਰ ਪਰੋਹਣੀ ਆ ਇੱਥੇ। ਆ ਜਿਹੜੀ ਪੰਛੀਆਂ ਦੀ ਡਾਰ ਬੈਠੀ ਆ ਨਾ ਬਾਗ ਤੇ, ਸੋਹਣਾ ਪੰਛੀਆਂ ਦੀ ਡਾਰ ਜਿਹੜੀ ਬਾਗ ਦੇ ਉੱਤੇ ਆ ਕੇ ਬਹਿ ਗਈ, ਉਹ ਕੀ ਹੈ? ਪ੍ਰਾਹੁਣੀ ਹੈ। ਜਿਵੇਂ ਪ੍ਰਾਹੁਣਾ ਆਉਂਦਾ ਤੇ ਅਗਲੇ ਦਿਨ ਚਲਿਆ ਜਾਂਦਾ। ਆਖਰ ਦੁਨੀਆਂ ਦਾ ਬਾਗ ਸੋਹਣਾ ਬੜਾ, ਆਹ ਪੰਛੀਆਂ ਦੀ ਡਾਰ। ਹੁਣ ਦੋ ਤਰ੍ਹਾਂ ਦੇ ਪੰਛੀ ਹੁੰਦੇ ਨੇ ਵੈਸੇ, ਇਹ ਵੀ ਬਾਬੇ ਨੇ ਬਾਣੀ 'ਚ ਕਿਹਾ, ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਆਖਿਆ ਦੁਨੀਆਂ ਦੇ ਬਿਰਖ ਉੱਤੇ ਸਾਰੇ ਜੰਤ ਇਕੱਠੇ ਹੋਏ ਫਿਰਦੇ ਨੇ, ਸਾਰੇ ਪੰਛੀ, ਇੱਕ ਬੜੇ ਤੱਤੇ ਨੇ ਤੇ ਇੱਕ ਮਿੱਠੇ ਨੇ, ਇੱਕ ਬੜੇ ਅਗਰੈਸਿਵ ਨੇ, ਇੱਕ ਬੜੇ ਕੂਲ ਨੇ, ਕਾਮ ਨੇ, ਸ਼ਾਂਤ ਨੇ। ਅੱਛਾ, ਅਸਤ ਉਦੋਤ ਭਇਆ, ਉੱਠ ਚੱਲੇ ਜਿਉਂ ਜਿਉਂ ਰਹਿਣ, ਜਿਉਂ ਜਿਉਂ ਔਧ ਵਿਹਾਣੀਆਂ। ਜਦੋਂ ਸੂਰਜ ਚੜ੍ਹਿਆ ਤੇ ਸਾਰੇ ਪੰਛੀ ਉੱਥੋਂ ਉਡਾਰੀ ਮਾਰ ਗਏ, ਜਿਹੜੇ ਤੱਤੇ ਸੀ ਉਹ ਵੀ ਉਡਾਰੀ ਮਾਰ ਗਏ, ਜਿਹੜੇ ਮਿੱਠੇ ਸੀ ਉਹ ਵੀ ਉਡਾਰੀ ਮਾਰ ਗਏ। ਦੁਨੀਆਂ ਦੇ ਇਸ ਸੁਹਾਣੇ ਬਾਗ ਵਿੱਚ ਰਹਿਣਾ ਕਿਸੇ ਨੇ ਨਹੀਂ, ਸਾਰੇ ਪੰਛੀਆਂ ਦੀਆਂ ਡਾਰਾਂ ਉੱਡ ਜਾਣੀਆਂ ਨੇ ਇਸ ਬਾਗ ਤੋਂ। ਅਕੀਰਾ ਸਾਨੂੰ ਯਾਦ ਹੈ, ਪਿੰਡਾਂ ਦੇ ਵਿੱਚ ਕੋਈ ਅਮਰੂਦਾਂ ਦਾ ਬਾਗ ਹੋਣਾ ਤੇ ਪੰਛੀ ਵਿਚਾਰੇ ਆਣ ਕੇ ਬਹਿਣੇ, ਉਹ ਕਾਹਲੀ ਕਾਹਲੀ ਚ ਉਹਨਾਂ ਨੇ ਕਿਤੇ ਇੱਕ ਅੱਧਾ ਅਮਰੂਦ ਟੁੱਕਿਆ ਹੋਣਾ, ਤੇ ਜਿਹੜਾ ਬਾਗ ਦਾ ਰਖਵਾਲਾ ਸੀ ਉਹਨੂੰ ਗੇੜਾ ਦੇ ਕੇ ਉਹਨੇ ਆ ਜਾਣਾ, ਉਹਨੇ ਮਾਰ ਮਾਰ ਗਲੇਲਾਂ ਭਜਾਉਣੀਆਂ, ਉੱਚੀ ਉੱਚੀ ਕਈ ਵਾਰ ਆਵਾਜ਼ਾਂ ਦੇ ਦੇ ਕੇ ਭਜਾਉਣੇ ਵੀ ਉੱਡ ਜਾਓ ਇੱਥੋਂ ਉੱਡ ਜਾਓ, ਘੜੀ ਕੁ ਬਹਿਣਾ ਉਹਨਾਂ ਉੱਡ ਜਾਣਾ। ਤੋ ਸ਼ੇਖ ਫਰੀਦ ਸਾਹਿਬ ਨੇ ਕਿਹਾ, ਫਰੀਦਾ ਪੰਖ ਪਰਾਹੁਣੀ, ਭਾਜੀ ਇਹ ਪੰਛੀਆਂ ਦੀ ਡਾਰ ਪਰਾਹੁਣੀ ਹੈ, ਤੂੰ ਤੇ ਇੱਦਾਂ ਬੈਠਾ ਜਿਵੇਂ ਇੱਥੋਂ ਜਾਣਾ ਹੀ ਨਹੀਂ, ਇੱਦਾਂ ਮੱਲਾ ਮਾਰਦਾ, ਇੱਦਾਂ ਦਾਅਵੇ ਕਰਦਾ ਜਿਵੇਂ ਇੱਥੇ ਹੀ ਬੈਠੇ ਰਹਿਣਾ। ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਾ ਸਿਉਂ, ਚੱਲਣ ਕਾ ਕਰ ਸਾਜ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਵੇਖ ਸਵੇਰ ਦਾ ਧੌਂਸਾ ਵੱਜ ਗਿਆ, ਪੰਛੀ ਉੱਡ ਗਏ ਉਡਾਰਾਂ ਤੋਂ, ਤੇਰੇ ਵੀ ਕੀ ਪਤਾ ਕਿੱਦਣ ਧੌਂਸਾ ਵੱਜਣਾ, ਤੇ ਦੁਨੀਆਂ ਦੇ ਇਸ ਬਾਗ ਵਿੱਚ ਤੂੰ ਪ੍ਰਾਹੁਣਾ ਬਣ ਕੇ ਆਇਆ ਸੀ ਤੇ ਹੁਣ ਚਲੇ ਜਾਣਾ। ਸੋ ਇਸ ਕਰਕੇ ਇਸ ਦੁਨੀ ਸਾਵੇ ਬਾਗ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਕ੍ਰੋਧ, ਹੰਕਾਰ, ਨਫ਼ਰਤ, ਈਰਖਾ ਦੇ ਵਿੱਚ ਸਾੜਨਾ, ਆਪਣੇ ਅੰਦਰ ਦੀਆਂ ਬੁਰਾਈਆਂ ਅਤੇ ਔਗਣਾਂ ਨੂੰ ਦੂਰ ਕਰ, ਤੋ ਗੁਰੂ ਕਿਰਪਾ ਕਰੇ। ਇਹ ਸੀ ਦੋ ਸਲੋਕਾਂ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਅਗਲੇਰਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ
1: ਖਾਲਸਾ, ਵਾਹਿਗੁਰੂ ਜੀ ਫਤਿਹ। ਧੰਨਵਾਦ ਭਾਈ ਸਾਹਿਬ, ਭਾਈ ਗੁਰਸ਼ਰਨ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਦੇ ਨਾਲ ਨਾਲ ਸਿਧਾਂਤ ਤੌਰ ਦੇ ਜੀਵਨ ਦੀਆਂ ਕੁਛ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਕਿਉਂਕਿ ਪ੍ਰਾਣੀ ਤੂੰ ਆਇਆ ਲਾਹ ਲੈਣ, ਤੂੰ ਕੁਛ ਲੈਣ ਵਾਸਤੇ ਆਇਆ, ਪਰ ਲੱਗਾ ਕਿ ਤੱਕ ਪਕੜੇ ਸਭ ਮੁਕਤੀ ਚੱਲੀ ਰਹਿਣ, ਕਿਹੜੇ ਕੰਮਾਂ 'ਚ ਲੱਗ ਗਿਆ, ਤੇਰੀ ਸਵਾਸਾਂ ਦੀ ਪੂੰਜੀ ਜਿਹੜੀ ਉਹ ਖਤਮ ਹੋ ਰਹੀ ਹੈ। ਇੱਕ ਇੱਕ ਸਵਾਸ ਤੇਰਾ ਲੇਖੇ ਲਾਉਣ ਨੂੰ ਸਤਿਗੁਰ ਨੇ ਕਿਹਾ ਕਿ ਤੇਰਾ ਇੱਕ ਇੱਕ ਸਵਾਸ ਜਿਹੜਾ ਲੇਖੇ ਲੱਗਣਾ ਵਿੱਚ ਚਾਹੀਦਾ। ਇਸ ਕਰਕੇ ਗੁਰਮੁਖ ਪਿਆਰਿਓ, ਇਸ ਜੀਵਨ ਨੂੰ ਅਸੀਂ ਸਮਝਣ ਦਾ ਯਤਨ ਕਰੀਏ। ਬੜਾ ਅਮੋਲਕ ਹੈ, ਮਾਨਕ ਜਨਮ ਦੁਲੰਭ ਹੈ ਗੁਰਮਾਰੇ, ਇਹ ਗੁਰੂ ਦਾ ਇੰਨਾ ਜਗ੍ਹਾ ਕਿ ਇਹ ਬੜੀ ਮੁਸ਼ਕਿਲ ਮਿਲਦਾ। ਸੋ ਆਪਦੀ ਕਿਰਪਾ ਨਾਲ ਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਆਪਾਂ ਹਰ ਇੱਕ ਚੀਜ਼ ਦੀ ਸੰਭਾਲ ਕਰਦੇ ਹਾਂ, ਫੋਨ ਦੀ ਸੰਭਾਲ ਕਰਦੇ ਹਾਂ, ਗੱਡੀਆਂ ਦੀ ਸੰਭਾਲ ਕਰਦੇ ਹਾਂ, ਘਰਾਂ ਦੀ ਸੰਭਾਲ ਕਰਦੇ ਹਾਂ। ਕਦੀ ਅਸੀਂ ਆਪਣੇ ਆਪਣੇ ਜੀਵਨ ਨੂੰ ਵੀ ਸੰਭਾਲਣ ਦਾ ਯਤਨ ਕਰੀਏ। ਆਪਾਂ ਕੋਈ ਵੀ ਚੀਜ਼ ਐਸੀ ਆ, ਗੱਡੀ ਦੇ ਵਿੱਚ ਜਿਹੜੀ ਗੈਸ ਪਾਉਣੀ ਉਹ ਹੀ ਪੈਂਦੀ ਆ, ਫੋਨ ਦਾ ਜੋ ਸਿਸਟਮ ਆ ਉਹਦੇ ਨਾਲ ਹੀ ਚੱਲਦਾ, ਮਸ਼ੀਨਾਂ ਉਹਦੇ ਸਿਸਟਮ ਨਾਲ ਚੱਲਦੀਆਂ ਨੇ। ਪਰ ਇੱਕ ਇਹ ਸਰੀਰ ਹੈ ਜਿਹਦੇ ਵੱਲ ਅਸੀਂ ਕਦੀ ਧਿਆਨ ਨਹੀਂ ਦਿੱਤਾ, ਨਾ ਅਸੀਂ ਖਾਣ ਵੇਲੇ, ਨਾ ਅਸੀਂ ਸੌਣ ਵੇਲੇ, ਨਾ ਅਸੀਂ ਕੰਮ ਵੇਲੇ, ਅਸੀਂ ਇਹਨੂੰ ਵਰਤਦੇ ਹੀ ਬਹੁਤ ਆ। ਖਿਮਾ ਕਰਨਾ, ਕਈ ਵਾਰ ਓਵਰਲੋਡ ਗੱਡੀ ਹੋਵੇ ਤਾਂ ਕਿੰਨਾ ਕੁ ਚਿਰ ਚੱਲੂਗੀ ਇਹ ਸਾਡੀ ਗੱਡੀ? ਤਕਰੀਬਨ ਮਨੁੱਖਾ ਗੱਡੀ ਜਿਹੜੀ ਓਵਰਲੋਡ ਹੀ ਰਹਿੰਦੀ ਆ। ਇੱਕ ਤਾਂ ਮਨ ਦੀਆਂ ਇਹਦੇ ਅੰਦਰੋਂ ਜਿਹੜੀਆਂ ਗੁਰਮੁਖ ਪਿਆਰੋ ਵਿਚਾਰਾਂ ਉਹ ਨਹੀਂ ਜਾਂਦੀਆਂ, ਟੁੱਟਦੀਆਂ ਹੀ ਨਹੀਂ, ਤੁਰੀਆਂ ਹੀ ਰਹਿੰਦੀਆਂ ਨੇ। ਬੰਦਾ ਸੋਚਦਾ ਹੀ ਰਹਿੰਦਾ ਸਾਰੀ ਉਮਰ, ਸੋਚਦਾ ਸੋਚਦਾ ਜ਼ਿੰਦਗੀ ਖਤਮ ਕਰ ਦਿੰਦਾ। ਸੋ ਮਾਲਕ ਕਿਰਪਾ ਕਰੇ, ਆਪਾਂ ਇਸਨੂੰ ਬੜਾ ਆਸਾਨ, ਕਿਉਂਕਿ ਮਾਨਸ ਜਨਮ ਜਨਮ ਗੁਰਮੁਖ ਪਾਇਆ, ਮਨ ਤਨ ਹੋਏ ਚਲੰਬ ਜੇ ਸਤਿਗੁਰ ਪਾਇਆ, ਚੱਲੇ ਜਨਮ ਸਵਾਰ ਵੱਖਰ ਸੱਚ ਲੈ, ਪਦ ਪਾਏ ਦਰਬਾਰ ਸਤਿਗੁਰ ਸ਼ਬਦ ਪੈ। ਸ਼ਬਦ ਦੇ ਨਾਲ ਜੁੜ ਕੇ ਇਸਨੂੰ ਸਵਾਰਨ ਦਾ ਅਸੀਂ ਯਤਨ ਕਰੀਏ। ਬਹੁਤ ਬਹੁਤ ਤੁਹਾਡਾ ਧੰਨਵਾਦ। ਬਿਲਡਿੰਗ ਦੀ ਉਸਾਰੀ ਜਿੰਨੀ ਪੱਥਰ ਰੱਖ ਚੁੱਕੇ ਹਾਂ ਅਸੀਂ, ਔਰ ਥੋੜ੍ਹੇ ਚਿਰ ਨੂੰ ਇੱਥੇ ਉਸਾਰੀ ਆਰੰਭ ਹੋ ਜਾਣੀ ਆ। ਆਪ ਜੀ ਨੇ ਵੀ ਜ਼ਰੂਰ ਇਸ ਹਿੱਸਾ ਜੋ ਬਖਸ਼ਿਸ਼ ਕਰਨਾ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸ਼ਕਨ ਦੀ ਕਿਰਪਾਲਤਾ ਕਰਨੀ। ਹੁਣ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਹੋਣਾ ਦਾ ਜਥਾ ਕੀਰਤਨ ਸਾਨੂੰ ਕਰਨਗੇ, ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਉ ਨਿਧਿ ਆਵੈ ਧਾਏ ਸਭ ਥਈ ਹੋਏ ਸਹਾਏ ਸਭ ਥਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਤਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਵ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰ ਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਹੇ ਅਕਾਲ ਪੁਰਖ ਅੰਤਰ ਜਾਮੀ ਪਿਤਾ ਜੀ ਆਪ ਜੀ ਕੇ ਪਾਵਨ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮੇਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਵੇ ਦੀਵਾਨਾ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਗਾਂਹ ਵਾਸਤੇ ਸਮਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਸਜੇ ਵੇ ਦੀਵਾਨਾ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਅਮੀਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਘਰਾਂ ਵਿੱਚ ਸੁੱਖਾਂ ਦਾ ਪ੍ਰਕਾਸ਼ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮ ਦਾ ਨਿਸ਼ਨਾਂ ਦੀਆਂ ਦਾਤਾਂ ਬਖਸ਼ਣੀਆਂ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਣੀਆਂ ਸੇਵਕਾਂ ਦੇ ਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਨੇਕ ਮਾਰਗ ਤੇ ਚੱਲਣ ਦੀ ਪ੍ਰੇਰਨਾ ਮਿਹਰ ਕਰਕੇ ਬਖਸ਼ਿਸ਼ ਕਰਨੀ ਮਹਾਰਾਜ ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁਲਚੁੱਕ ਮਾਫ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮੇਲੋ ਜਿਨ ਮਿਲਿਆ ਆਪ ਜੀ ਕਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਹਰ ਜਸ ਸੁਨਹਿ ਨਹਰ ਗੁਣ ਗਾਵੈ, ਬਤਨ ਹੀ ਅਸਮਾਨ ਗਿਰਾਵੈ। ਹਰ ਜਸ ਸੁਨੈ ਨਹਰ ਗੁਣ ਗਾਵੈ, ਬਤ ਨਹੀਂ ਅਸਮਾਨ ਗਿਰਾਵੈ। ਐਸੇ ਲੋਗਨ ਸਿਉ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਂਝ, ਤਿੰਨ ਤੇ ਸਦਾ ਡਰਾਨੇ ਰਹੀਐ। ਆਪਣਾ ਦੇਹੇ ਚੁਰੂ ਭਰ ਪਾਣੀ, ਤੇਹ ਨਿੰਦਹਿ ਜਿਹ ਗੰਗਾ ਆਨੀ। ਬੈਠ ਤੇ ਉੱਠਤ ਕੁਟਲਤਾ ਚਾਲੈ, ਆਪ ਗਏ ਔਰ ਨੂੰ ਕਾਲੈ, ਆਪ ਗਏ ਔਰ ਨੂੰ ਖੋਵੈ। ਆਗ ਲਗਾਏ ਮੰਦਰ ਮੈਂ ਸੋਵੈ, ਅਵਰਨ ਹਸਤ ਆਪ ਹੈ ਕਾਣੇ, ਅਵਰਨ ਹਸਤ ਆਪ ਹੈ ਕਾਣੇ।

ਮਹਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮਲੀਨ ਧੋਤਾ ਹੱਛਾ ਨ ਹੋਏ ਸੀ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਅਤਮਲੀਨ ਧੋਤਾ ਹੱਛਾ ਨ ਹੋਏ ਸੀ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਏਤ ਦੁਆਰੇ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤਿਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀ ਕੇ ਪਾਵਨ ਚਰਨਾਂ ਦੇ ਵਿੱਚ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜ ਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ ਵਡਭਾਗੇ ਹਾਂ ਜੋ ਗੁਰੂ ਚਰਨਾਂ ਦੇ ਵਿੱਚ ਗੁਰੂ ਦਰਬਾਰ ਵਿੱਚ ਜੁੜ ਮਿਲ ਬੈਠਣ ਦਾ ਇਸ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਜੁੜ ਮਿਲ ਬੈਠੇ ਹੋ, ਧੰਨਵਾਦ। ਗੁਰੂ ਸਵਾਰੇ ਸਤਿਕਾਰਤ ਕੀਰਤਨ ਜਥੇਦਾਰ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ, ਬੀੜ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੇ ਔਰ ਉਹਨਾਂ ਦੇ ਸਮੁੱਚੇ ਜਥੇ ਦਾ ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਹੇ ਸਨ। ਗੁਰੂ ਪਾਤਸ਼ਾਹ ਜੀ ਦੀ ਬੜੀ ਬਖਸ਼ਿਸ਼, ਬਹੁਤ ਚੜ੍ਹਦੀ ਕਲਾ ਵਾਲਾ ਜਥਾ, ਦੋਨੋਂ ਵਕਤ ਸੱਜੇ ਦੀਵਾਨਾਂ ਵਿੱਚ ਇਹ ਗੁਰੂ ਪਿਆਰੇ ਹਾਜ਼ਰੀਆਂ ਭਰਦੇ ਨੇ। ਤੋ ਗੁਰੂ ਚਰਨਾਂ ਦੇ ਵਿੱਚ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਦੀ ਅਰਦਾਸ, ਸਰਬੱਤੇ ਭਲੇ ਦੀ ਅਰਦਾਸ ਹੋਈ ਹੈ। ਬਖਸ਼ਿਸ਼ ਰੂਪ ਪਾਵਨ ਮੁੱਖ ਵਾਹ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਾਗ ਸੂਈ ਸੂਈ ਰਾਗ ਵਿੱਚੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਮੁਬਾਰਕ ਸ਼ਬਦ ਹੈ, ਜੋ ਆਪ ਜੀ ਨੇ ਹੁਕਮਨਾਮਾ ਜਾਂ ਮੁੱਖ ਵਾਕ ਦੇ ਰੂਪ ਵਿੱਚ ਸਰਵਣ ਕੀਤਾ। ਪਾਤਸ਼ਾਹ ਮਿਹਰ ਕਰਨ, ਬਖਸ਼ਿਆ ਪਾਵਨ ਉਪਦੇਸ਼ ਸਾਡੀ ਸਭ ਦੀ ਜ਼ਿੰਦਗੀ ਦਾ ਜੀਵਨ ਦਾ ਆਧਾਰ ਬਣੇ, ਇਹ ਗੁਰੂ ਚਰਨਾਂ ਵਿੱਚ ਅਰਦਾਸ ਹੈ। ਔਰ ਇਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਹੈ, ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ ਹੈ। ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ, ਔਰ ਉਪਰੰਤ ਆਈ ਹੋਈ ਸਾਰੀ ਸੰਗਤ ਵਾਸਤੇ ਗੁਰੂ ਕੇ ਲੰਗਰ ਤਿਆਰ ਨੇ, ਸਭ ਨੇ ਲੰਗਰ ਪਾਣੀ ਛੱਕ ਕੇ ਜਾਣਾ, ਔਰ ਇਸੇ ਤਰ੍ਹਾਂ ਰੋਜ਼ਮਰਾ ਰੂਟੀਨ ਦੇ ਦੀਵਾਨਾਂ ਵਿੱਚ ਸੱਜ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਸਭਨਾਂ ਦਾ ਧੰਨਵਾਦ। ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੁਕੇ ਹੋਵੇਗੀ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ, ਤੋ ਸਾਰੀ ਸੰਗਤ ਲੰਗਰ ਪਾਣੀ ਜਲ ਪਾਣੀ ਸਭ ਨੇ ਛੱਕ ਕੇ ਜਾਣਾ ਜੀ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿ ਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ ਸਤ ਜੁਗ ਸਚ ਕਹੈ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ। ਸਤ ਜੁਗ ਧਰਮ ਪੈ ਰਹਿ ਚਾਰ ਗੁਰਮੁਖ ਬੂਝੇ ਕੋ ਵਿਚਾਰ। ਸਤ ਜੁਗ ਸਚ ਕਹੈ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ। ਸਤ ਜੁਗ ਧਰਮ ਪੈ ਰਹਿ ਚਾਰ ਗੁਰਮੁਖ ਬੂਝੇ ਕੋ ਵਿਚਾਰ। ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੇ ਗੁਰ ਬਿਨ ਨਾਮ ਨਾ ਪਾਵੇ ਕੋਈ ਰਹਾਉ। ਤ੍ਰਿਤੈ ਇਕ ਕਲ ਕਿੰਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ। ਗੁਰਮੁਖ ਬੂਝੈ ਸੋਝੀ ਹੋਈ ਅੰਤਰਨਾਮ ਵਸੈ ਸੁਖ ਹੋਈ। ਦੁਆਪਰ ਦੂਜੈ ਦੁਬਿਧਾ ਹੋਏ ਪਰਮ ਭੁਲਾਣੇ ਜਾਣੈ ਦੋਏ। ਦੁਆਪਰ ਧਰਮ ਦੁਇ ਪੈਰ ਰਖਾਏ ਗੁਰਮੁਖ ਹੋਵੇ ਤਾ ਨਾਮ ਦ੍ਰਿੜਾਏ। ਕਲਯੁਗ ਧਰਮ ਕਲਾ ਇਕ ਰਹਾਏ ਇਕ ਪੈਰ ਚੱਲੇ ਮਾਇਆ ਮੋਹ ਵਧਾਏ। ਮਾਇਆ ਮੋਹ ਮਤ ਗੁਬਾਰ ਸਤਿਗੁਰ ਭੇਟੈ ਨਾਮਿ ਉਧਾਰ। ਸਭ ਜੁਗ ਮੈਂ ਸਾਚਾ ਏਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ। ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣੈ ਕੋਈ। ਸਭ ਜੁਗ ਮਹਿ ਨਾਮ ਉਤਮ ਹੋਈ ਗੁਰਮੁਖ ਵਿਰਲਾ ਬੂਝੈ ਕੋਈ। ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ। ਸਭ ਜੁਗ ਮਹਿ ਨਾਮ ਉਤਮ ਹੋਈ ਗੁਰਮੁਖ ਵਿਰਲਾ ਬੁਝੈ ਕੋਈ। ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨਤਾ ਕੀ ਓਟ ਗਹੀ ਚੈ ਰੇ ਜਿਨ ਧਾਰੇ ਬ੍ਰਹਮੰਡ ਖੰਡ ਹਾਰ ਤਾਕੋ ਨਾਮ ਜਪੀ ਚੈ ਰੇ ਰਹਾਉ। ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ। ਜੋ ਪ੍ਰਭ ਕਰੈ ਸੋਈ ਭਲ ਮਨੋ ਸੁਖ ਦੁਖ ਓਹੀ ਧਿਆਈਐ ਰੇ।
कोट पत्य त्योधारे खिन मह करते बार ना लग रे दीन दर्द दुख पंजन स्वामी जिस भावै तसै नवाजै रे सब को मात पिता प्रतपालक जी प्राण सुख सागर रे दिंदे तोट नाहे तिस करते पूर रहे रतनागर रे जाचक जाचै नाम तेरा स्वामी घट घट अंतर सोई रे नानक दास ता की शरण आई जाते ब्रथा ना कोई रे राग गौड़ी पूर्वी महला पंजवा एको ओंकार सत गुर प्रसाद हार हार कबहू न मनो बिसारे इहा उहा सर्ब सुख दाता सगल कटां ब्रत पारे रहाओ महा कष्ट काट खिन पीतर रसना नाम चितारे शीतल शांत सुख हर शरणी जलती अग्न निवारे गर्भ कुंड नरक ते रख पव जल पारि उतारे चरण कमल आराधत मन मैं जम की त्रास बिदारे पा पूर्ण पार ब्रह्म परमेश्वर ऊंचा अगामो अपारे गुण गावत ध्यावत सुख सागर जू है जन्म नहारे।

ਪਿਆਰ ਨਹੀਂ ਚੀਨਿਆ ਜਿਉਂ ਹਸਤੀ ਨਾ ਵਾਏ ਜੋ ਹੋਏ ਕਿਰਪਾਲ ਤਾਂ ਸਤਿਗੁਰ ਮਿਲੇ ਸਭ ਸੁਖ ਹਰ ਕੇ ਨਾਏ ਮੁਕਤ ਪਿਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹਲਾ ਪੰਜਵਾਂ ਮੇਰੇ ਮਨ ਗੁਰ ਗੁਰ ਗੁਰ ਸਦ ਕਰੀਏ ਰਤਨ ਜਨਮ ਸਫਲ ਗੁਰ ਕੀ ਆ ਦਰਸ਼ਨ ਕੋ ਬਲੇ ਹਰੀਏ ਰਹਾਉ ਜੇਤੇ ਸਾਸ ਗ੍ਰਾਸ ਮਾਨ ਲੇਤਾ ਤੇਤੇ ਹੀ ਗੁਣ ਗਾਈਏ ਜੋ ਹੋਏ ਦਇਆਲ ਸਤਿਗੁਰ ਆਪਣਾ ਤਾਏ ਮਤ ਬੁੱਧ ਪਾਈਏ ਮੇਰੇ ਮਨ ਨਾਮ ਲੈ ਜਮ ਬੰਧ ਤੇ ਛੁਟੈ ਸਰਬ ਸੁਖਾਂ ਸੁਖ ਪਾਈਏ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਿਤ ਫਲ ਆਈਏ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੇ ਚਾਲੈ ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਏ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨਸੇ ਸਰਬ ਵੰਦੇਸ਼ਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸ਼ਾ ਰਾਗ ਗੌੜੀ ਮਹਲਾ ਪੰਜਵਾਂ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਰਹਾਉ ਕੋਟ ਜੋਰੇ ਲਾ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਜੀ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗਰੇ ਬਿਕਾਰੀ ਬੁਰਾ ਭਲਾ ਨਹੀਂ ਸੁਝੀ ਹੈ

ਸੱਚਾ ਤੇਰਾ ਕਰੁਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਦੁਜਾਖੇ ਲੱਖ ਕਰੋੜ, ਸੱਚੇ ਸਵਤਾਨ ਸੱਚੇ ਸਵਜੋਰ, ਸੱਚੀ ਤੇਰੀ ਸਿਵ ਸੱਚੀ ਸਲਾਹ, ਸੱਚੀ ਤੇਰੀ

ਉਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੜੇ ਜਜਮਾ ਲਿਆ ਥਾਉ ਨਾ ਪੈਨ ਕੂੜੇ ਅਰ ਮੁਕਾਲੇ ਦੂਜਗ ਚਾਲਿਆ ਤੇਰੇ ਨਾਲ ਤਸ ਜਿਨਗੇ ਹਾਰ।

ਇਹ ਜੀਉ ਬਹੁਤਾ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਗੁਣ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮੇਰੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਤੋੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿਚਾਰ ਪ੍ਰਖਿਓ ਕਰ ਪ੍ਰਗਟ ਆਗ ਸੁਣਾਇਆ, ਸਤਿਗੁਰ ਮੇਰੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ। ਉਤਮ ਵਿਚਾਰ ਜੇ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ ਜਗ।

0: ਪੜੀਆ ਜਿੱਥੇ ਬਰਸ ਬਰਸ ਪੜੀਆ ਜਿੱਤੀ ਮਾਸ ਪੜੀਆ ਜਿੱਤੀ ਯਾਰ ਜਾ ਪੜੀਆ ਜਿੱਤੀ ਸਾਸ ਨਾਨਕ ਲਿਖਾ ਇੱਕ ਗੱਲ ਮੈਂ ਚੱਕਣਾ ਚਾਕ ਮਹਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ

0: ਸੋ ਪਾਰ ਪਾਇਆ। ਕਹੋ ਨਾਨਕ ਤੇ ਕੀਆਂ ਬਾਤਾਂ, ਜੋ ਕਿਛ ਕਰਣਾ ਸੋ ਕਰਿਆ। ਮਹੱਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ

ਪੂਰਾ ਖਦਈ ਲਿਆ ਨੀਲ ਵਸਤਲੇ ਕੱਪੜੇ ਪਹਿਰੇ ਤੁਰਕ ਪਠਾਣੀ ਮਲਕੀਆ ਚਾਰੇ ਵੇਦ ਹੋਏ ਸਜਾਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਵ ਭਗਤ ਕਰਨੀ ਸਦਾ ਤਾਓ ਨਾਨਕ।

0: ਚਲਾਇਦਾ,
1: ਪੌੜੀ ਚ ਤੇ ਅੰਦਰ ਸਭ ਕੋ ਵਿਗ ਨਦਰੀ ਹੇਠ ਚਲਾਇਦਾ, ਆਪੇ ਦੀ ਵਡਿਆਈ ਆਪ ਹੀ ਕਰਮ ਕਰਾਇਦਾ, ਵੱਡੋ ਵੱਡਾ ਵੱਡ ਮੇਜ ਨੀ ਸਰਸ ਧੰਦਾ ਲਾਇਦਾ, ਨਦਰ ਪੱਠੀ ਜੇ ਕਰੇ

ਤੇਨਾ ਸੋ ਤਕਨਾ ਪੌੜੀ ਸਤਿਗੁਰ ਵੱਡਾ ਕਰ ਸਲਾਹ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੇ ਤਨ ਦਰੀਆਂ ਆਈਆਂ ਜਾਂ ਤਿਸ ਭੈਣਾ ਤਾਂ ਮਨ ਵਸਾਈਆਂ ਕਰ ਹੁਕਮ ਸਿਖਤ ਧਰ ਵਿੱਚ।

0: ਪਰਵਾਹ ਨਾਹੀਂ ਕਿਸੇ ਕੇਰੀ ਬਾਹਰ ਸੱਚੇ ਨਾ। ਦਰਬਾਰ ਉੱਪਰ ਖਰਚ ਮੰਗਾ ਜਬੇ ਦਿੱਤ ਜੱਬੇ ਦੇ ਤਾਂ ਖਾਈ ਦੀ ਬਾਣੇ ਕੋ ਕਲਮੇ ਕਾ ਹੰਮਾ ਤੁਮਾ ਮੇਲ ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉਂ ਤੇਲ ਪੌੜੇ
1: ਆਪੇ ਹੀ ਕਰਨਾ ਕਿਉਂ ਕਲਾ ਪਈ ਤੇ ਧਾਰੀ ਹੈ ਦੇਖੇ ਕੀਤਾ।

ਪੌੜੀ ਚੱਕ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਸੁਣੋ ਗਲੀ ਵਜੋ ਬਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਏ ਗਲਾ ਮੋਹਮੇ ਪਾਣਾ ਖਾਏ ਜਿਸ ਦਾਦ ਤਾਂ ਹਮਣੇ ਤਿਸ ਕਹੀਏ ਸਬਾਸ ਨਾਨਕ ਹੁਕਮ ਚੱਲੇ ਨਾਲ ਖਸਮ।

ਤੋ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਜਾਣੇ ਨਾਨਕ ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧਾਵੇ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਲੜੀ ਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ

ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੀ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਏ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਆਇਆ ਕੀ ਰਹਿਣਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਹੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲੋ ਪਾਏ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੇ ਹੋ ਸਰਬ ਠਾਏ। ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤ ਗੁਰਪ੍ਰਸਾਦ, ਰਾਮ ਕਲੇ ਮਹਲਾ ਤੀਜਾ ਘਰ ਪਹਿਲਾ, ਸਤ ਜੁਗ ਸੱਚ ਕਹੈ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ। ਸਤ ਜੁਗ ਧਰਮ ਪੈ ਰਹਿ ਚਾਰ, ਗੁਰਮੁਖ ਬੂਝੈ ਕੋ ਵਿਚਾਰ। ਸਤ ਜੁਗ ਸੱਚ ਕਹੈ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ। ਸਤ ਜੁਗ ਧਰਮ ਪੈਰ ਹੈ ਚਾਰ, ਗੁਰਮੁਖ ਬੂਝੈ ਕੋ ਵਿਚਾਰ। ਜੁਗ ਚਾਰੇ ਨਾਮ ਵਡਿਆਈ ਹੋਈ, ਜੇ ਨਾਮ ਲਾਗੈ ਸੋ ਮੁਕਤ ਹੋਵੇ, ਗੁਰ ਬਿਨ ਨਾਮ ਨਾ ਪਾਵੇ ਕੋਈ ਰਹਾਓ। ਤ੍ਰਿਤੈ ਇੱਕ ਕਲ ਕਿਨੀ ਦੂਰ, ਪਾਖੰਡ ਵਰਤਿਆ

गुरमुख बुझे सोजी होई।

ਦੁਆਪੁਰ ਦੂਜੈ ਦੁਬਿਧਾ ਹੋਏ,

सतगुर भेटै नाम उधार, सब जुग मह साचा एको सोई, सब मह सच

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋਂ ਵਡਭਾਗਿਆਂ, ਜਿੱਥੇ ਆਪ ਜੀਆਂ ਨੇ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਸਤਿਗੁਰਾਂ ਦੇ ਪਾਵਨ ਸੱਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਗੁਰੂ ਦਰ ਦੇ ਸਵਾਰਿਆਂ ਪਾਸੋਂ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਨੇ। ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਅੱਜ ਸੇਵਕ ਪਰਿਵਾਰ ਭਾਈ ਲਖਵਿੰਦਰ ਸਿੰਘ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਸ਼ਨਿਚਰਵਾਰ ਸਵੇਰੇ 9:30 ਵਜੇ ਪੈਣਗੇ। ਉਪਰੰਤ ਦੀਵਾਨ ਸਜਣਗੇ। ਭਲਕੇ ਸਵੇਰੇ 2 ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਤਿੰਨੇ ਦਿਨ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਰਵਣ ਕਰਦੇ ਹਾਂ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਪਾਸੋਂ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जुगो जुग अटल, चवर शतर तख्त दे मालक, हाजरा हजूर जारा जहूर, शब्द गुरु बाणी के बोहित, अमृत के दाते दसा पातशाहियां दी जोत, साहिब सच्चे पातशाह, धन धन धन सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तों सज्जे दीवाना दियां हाजरियां भर रहे सत्कारयोग सन्मान योग सतसंगी जनों, सतगुरां ने बड़ी अपार बख्शिश रहमत कीती है आप सब। सतगुरां दी हजूरी विच जुड़ बैठ के गुरदेव दी अमृतमयी बाणी आसा की वार दे कीर्तन मेरे तों पहलां गुरु घर के रागी जथे पासों सरवण कर रहे सी। तो आओ साध संगत, समा है पावन मुखवाक दी विचार दा। सत्कार योग भाई साहब जी ने गुरु चरणा विच सरबत दे भले दी अरदास करके पावन मुखवाक दा पाठ आप जी दे नाल सांझा कीता है। तो विचारां नूं आरंभण तों पहलां दर घर दी मर्यादा नूं मुख रखदिआं फतेह दी सांझ पाईए जी। वाहिगुरु जी का खालसा, वाहिगुरु जी की फतेह। रामकली राग विच तीजे पातशाह धन गुरु अमरदास महाराज दी रसना तों उचारण कीता ये पावन पवित्र शब्द। शब्द गुरु गुरु ग्रंथ साहिब महाराज जी दे मुबारक पत्रे 880 दे उत्ते सुभायमान है। मंगल है एक ओंकार सतगुर प्रसाद, ओ अकाल पुरख वाहिगुरु एक है, एक रस अपनी कुदरत विच व्याप रहा है। सदीवी होन द्वारा ओदी होन जिहड़ी है ओ सदीवी है ते सच्चे गुरु दी कृपा द्वारा ओदी समझ सोझी मनुख नूं प्राप्त हुंदी है। तो धन गुरु अमरदास महाराज ने इस समुच्चे पावन शब्द विच एक प्रचलित जिहड़ी मिथ है जुगां दे बारे, क्योंकि हिंदू मत दे विच समें नूं जदों चार युगां दे विच वंडिया गया ते उन्हां चार युगां नूं वख-वख नां दित्ते गए। तो जिहड़ा युग सी पहला उहनूं सतयुग कहा गया, फिर त्रेता आया, फिर द्वापर आया ते फिर हुण जिहड़ा चल रिहा है इहनूं उहनां ने कहा है वी कलयुग है। पर धन गुरु ग्रंथ साहिब महाराज दी बाणी ने समय दी वंड बारे बड़ा प्यारा निर्णा दिता है। महाराज कहिंदे ने कोई नहीं जाण सकदा कि उस वाहिगुरु ने इस समय दी हद कदों बन्नी। इस करके समय दी युगां दे विच वंड जिहड़ी है हो ही नहीं सकदी, इह सारिआं दे आपो आपणे इक अंदाजे ने। आपां जपजी साहिब दे विच पाठ पढ़दे हां, इस पंक्ति नूं हर रोज पढ़दे हां, दोहराउने हां कि थित वार ना जोगी जाणै रुत माना कोई। तो इस करके किसे भी समय नूं वंडिया नहीं जा सकदा। तो ये जिहड़े युग सन ना जी, चार युग, इन्हां दा जिक्र तुहानूं गुरु ग्रंथ साहिब दी बाणी विच मिलेगा। तो इन्हां दी व्याख्या भी जिहड़ी है वो इस तरीके नाल कीती गई भी जिवें एक बलद है उहने धरती नूं चुकिया होया, ते जिहड़ा सतयुग हुंदा सी जाणी कि जिहड़ा पास्ट विच लंघ चुका सतयुग है,
ਉਦੋਂ ਮੰਨੋ ਵੀ ਉਸ ਬਲਦ ਦੇ ਜਿਹਨੇ ਧਰਤੀ ਚੁੱਕੀ ਹੈ ਉਹਦੇ ਚਾਰ ਪੈਰ ਸਨ, ਜਾਣੀ ਕਿ ਸਭ ਕੁਝ ਠੀਕ ਠਾਕ ਸੀ। ਉਦੋਂ ਲੋਕ ਬੜੇ ਭਲੇ ਸਨ, ਬੜੇ ਚੰਗੇ ਲੋਕ ਸਨ, ਕਿਉਂਕਿ ਸਤਯੁਗ ਸੀ। ਫਿਰ ਆਖਿਆ ਵੀ ਉਸ ਬਲਦ ਦਾ ਜਿਹੜਾ ਇੱਕ ਪੈਰ ਹੈ ਉਹ ਖਿਸਕ ਗਿਆ, ਉਹਦੇ ਤਿੰਨ ਰਹਿ ਗਏ, ਫਿਰ ਦੋ ਰਹਿ ਗਏ, ਫਿਰ ਹੁਣ ਇੱਕ ਪੈਰ ਰਹਿ ਗਏ, ਤਾਂ ਕਰਕੇ ਕਲਯੁਗ ਹੈ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹੋ ਸਾਧ ਸੰਗਤ, ਬਾਬਾ ਜੀ ਨੇ ਵੀ ਆਖਿਆ ਵੀ ਬਲਦ ਹੁੰਦਾ ਏ, ਪਰ ਉਹ ਬਲਦ ਹੈ ਕਿਹੜਾ? ਆਖਿਆ ਧੌਲ ਧਰਮ ਦਇਆ ਕਪੂਤ। ਧੌਲ ਕਹਿੰਦੇ ਨੇ ਜੀ ਬਲਦ ਨੂੰ। ਆਖਿਆ ਉਹ ਜਿਹੜਾ ਧੌਲ ਹੈ, ਜਿਵੇਂ ਆਪਾਂ ਪੜ੍ਹਿਆ ਵੀ ਧਵਲੇ ਉੱਪਰ ਕੇਤਾ ਭਾਰ, ਤੇ ਉਹਨਾਂ ਨੇ ਕਿਹਾ ਸੀ ਵੀ ਧਰਤੀ ਦੇ ਥੱਲੇ ਬਲਦ ਹੈ। ਬਾਬਾ ਜੀ ਨੇ ਇੱਕ ਸਵਾਲ ਚੁੱਕਿਆ ਵੀ ਫਿਰ ਉਸ ਬਲਦ ਦੇ ਥੱਲੇ ਕੀ ਹੈ? ਉਹਦੇ ਥੱਲੇ ਫਿਰ ਧਰਤੀ, ਫਿਰ ਉਸ ਬਲਦ ਥੱਲੇ, ਉਸ ਧਰਤੀ ਥੱਲੇ ਫਿਰ ਬਲਦ, ਫਿਰ ਧਰਤੀ, ਇਹ ਕਿੱਥੇ ਜਾ ਕੇ ਗੱਲ ਖਤਮ ਹੋਵੇਗੀ? ਇਹ ਤਾਂ ਰੌਲੇ ਵਰਗੀ ਗੱਲ ਹੈ ਜਿਹੜੀ ਖਤਮ ਵੀ ਨਹੀਂ ਹੋਣੀ। ਤੋ ਮਹਾਰਾਜ ਨੇ ਆਖਿਆ ਵੀ ਸਾਨੂੰ ਇਹ ਗੱਲ ਸਮਝਾਓ ਵੀ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜ਼ੋਰ, ਕਿ ਹੋਰ ਵੀ ਧਰਤੀਆਂ ਨੇ, ਖੰਡਾਂ ਬ੍ਰਹਿਮੰਡਾਂ ਦਾ ਕੁਦਰਤ ਦਾ ਇਹ ਵਰਤਾਰਾ ਬਹੁਤ ਵਿਸ਼ਾਲ ਹੈ, ਬੜਾ ਬੇਅੰਤ ਹੈ, ਫਿਰ ਉਹਨਾਂ ਧਰਤੀਆਂ ਥੱਲੇ ਕੀ ਹੈ? ਵੀ ਜਿਹੜੀ ਧਰਤੀ ਉੱਤੇ ਤੁਸੀਂ ਖਲੋਤੇ ਹੋ ਉਹਦੇ ਥੱਲੇ ਤੇ ਤੁਸੀਂ ਕਹਿ ਦਿੱਤਾ ਬਲਦ ਹੈ, ਪਰ ਜਿਹੜੀਆਂ ਹੋਰ ਧਰਤੀਆਂ ਨੇ, ਜਿਹੜੇ ਹੋਰ ਗ੍ਰਹਿ ਨੇ, ਫਿਰ ਉਹਨਾਂ ਦੇ ਥੱਲੇ ਕੀ ਹੈ? ਤਾਂ ਬਾਬਾ ਜੀ ਨੇ ਕਿਹਾ ਵੀ ਧਰਤੀ ਹੋਰ ਪਰੈ ਹੋਰ ਹੋਰ, ਮਤਲਬ ਹੋਰ ਹੋਰ ਜਿਵੇਂ ਆਪਾਂ ਕਹਿੰਦੇ। ਤੋ ਕਬੀਰ ਸਾਹਿਬ ਨੇ ਵੀ ਗੱਲ ਬੜੀ ਕੀਮਤੀ ਆਖੀ, ਉਹਨਾਂ ਆਖਿਆ ਠੀਕ ਹੈ ਧਰਤੀ ਦੇ ਥੱਲੇ ਤੇ ਤੁਸੀਂ ਕਹਿ ਦਿੱਤਾ ਵੀ ਬਲਦ ਹੈ, ਤੇ ਹੁਣ ਉਸ ਬਲਦ ਦੇ ਕੋਲ ਉਹ ਭਾਰ ਚੁੱਕਿਆ ਨਹੀਂ ਜਾਂਦਾ ਕਿਉਂਕਿ ਕਲਯੁਗ ਆ ਗਿਆ, ਉਹਦੀ ਲੱਤ ਵੀ ਇੱਕ ਹੀ ਰਹਿ ਗਈ ਹੈ, ਪਰ ਉਹ ਜੋ ਦਿਸੇ ਅੰਬਰ ਤਾਰੇ, ਉਹ ਜਿਹੜੇ ਅੰਬਰਾਂ ਦੇ ਉੱਤੇ ਤਾਰੇ ਦਿਸ ਰਹੇ ਨੇ ਉਹ ਤੇ ਉੱਪਰ ਨੇ ਨਾ ਆਪਣੇ ਤੋਂ। ਹੁਣ ਤੁਸੀਂ ਇਹ ਦੱਸੋ ਵੀ ਉਹ ਅੰਬਰਾਂ ਦੇ ਤਾਰਿਆਂ ਦੇ ਥੱਲੇ ਕਿਹੜੀਆਂ ਥੰਮੀਆਂ ਲੱਗੀਆਂ ਹੋਈਆਂ ਨੇ? ਉਹ ਜਿਹੜੇ ਅਸਮਾਨ ਦੇ ਵਿੱਚ ਚਮਕਦੇ ਹੋਏ ਤਾਰੇ, ਚੰਦਰਮਾ, ਸੂਰਜ ਤੁਹਾਨੂੰ ਨਜ਼ਰ ਆ ਰਹੇ ਨੇ, ਉਹਨਾਂ ਦੇ ਥੱਲੇ ਕਿਹੜਾ ਬਲਦ ਹੈ? ਓਏ ਜੋ ਦਿਸੇ ਅੰਬਰ ਤਾਰੇ ਕਿਨ ਓਏ ਚੀਤੇ ਚੀਤਨਾਰੇ। ਆਖਿਆ ਨਿਰੰਕਾਰ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਹੁਕਮ, ਆਪਣੇ ਨਿਯਮ, ਆਪਣੀ ਇੱਕ ਮਰਿਆਦਾ ਦੇ ਵਿੱਚ ਟਿਕਾਇਆ ਹੋਇਆ। ਤੋ ਇਹ ਇੱਕ ਮਨੌਤ ਜਿਹੜੀ ਚੱਲਦੀ ਸੀ ਨਾ, ਜਿਵੇਂ ਅੱਜ ਵੀ ਕਈ ਵਾਰ ਆਪਾਂ ਕਹਿ ਦਿੰਦੇ ਭਾਈ ਕਲਯੁਗ ਆ ਗਿਆ, ਕਿਵੇਂ ਆਉਂਦਾ ਇਹ ਕਲਯੁਗ? ਕਿਸੇ ਮੁਲਕ ਤੋਂ ਚੱਲ ਕੇ ਆਉਂਦਾ ਏ, ਲਾਗੋਂ ਹੀ ਉੱਠ ਕੇ ਆ ਜਾਂਦਾ, ਕਈ ਵਾਰ ਗੁਆਂਢ ਵਿੱਚੋਂ ਹੀ ਉੱਠ ਕੇ ਆ ਜਾਂਦਾ, ਸਾਡੇ ਆਪਣੇ ਅੰਦਰੋਂ ਉੱਠ ਪੈਂਦਾ। ਤੋ ਕਲਯੁਗ ਬੇਸਿਕਲੀ ਹੈ ਕੀ? ਪਹਿਲਾ ਸਵਾਲ ਇਹ ਹੈ, ਤੇ ਇਸ ਕਲਯੁਗ ਦਾ ਹੱਲ ਕੀ ਹੈ? ਦੂਜਾ ਸਵਾਲ ਇਹ ਹੈ। ਬਾਬਾ ਜੀ ਨੇ ਆਖਿਆ ਵੀ ਇਸ ਕਲਯੁਗ ਨੂੰ ਜੇ ਮਨੁੱਖ ਨੇ ਆਪਣੇ ਅੰਦਰੋਂ ਖਤਮ ਕਰਨਾ ਹੈ ਤੇ ਇਹਦਾ ਹੱਲ ਕੇਵਲ ਗੁਰੂ ਦੀ ਮੱਤ ਲੈਣਾ ਹੈ, ਹੋਰ ਇਹਦਾ ਕੋਈ ਹੱਲ ਨਹੀਂ ਹੈਗਾ। ਤੋ ਕੋਈ ਵੀ ਯੁੱਗ ਹੋਵੇ, ਕੋਈ ਵੀ ਸਮਾਂ ਹੋਵੇ, ਜਿਹੜੇ ਸਮੇਂ ਵਿੱਚ ਤੁਸੀਂ ਆਪਣੇ ਗੁਰੂ ਦੀ ਮੱਤ ਲੈਂਦੇ ਹੋ ਉਹੋ ਹੀ ਸਮਾਂ ਸਤਯੁਗ ਬਣਦਾ ਹੈ। ਜਦੋਂ ਥੋੜ੍ਹੀ ਜਿਹੀ ਤੁਸੀਂ ਆਪਣੇ ਗੁਰੂ ਦੀ ਮੱਤ ਦਾ ਤਿਆਗ ਕਰਦੇ ਹੋ ਦੁਆਪਰ ਵੀ ਉਹ ਬਣਦਾ ਹੈ, ਹੋਰ ਤਿਆਗ ਕਰੋਗੇ ਤ੍ਰੇਤਾ ਵੀ ਉਹੋ ਹੀ ਬਣੇਗਾ, ਹੋਰ ਤਿਆਗ ਕਰੋਗੇ ਤੇ ਕਲਯੁਗ ਵੀ ਉਹੋ ਹੀ ਬਣੇਗਾ। ਤੋ ਕਲਯੁਗ ਕਿਸੇ ਮੁਲਕ ਤੋਂ ਚੱਲ ਕੇ ਨਹੀਂ ਆਉਂਦਾ, ਕਲਯੁਗ ਮਨੁੱਖੀ ਸੁਭਾਅ ਦਾ ਉਹ ਭੈੜਾ ਹਿੱਸਾ ਹੈ ਜਿਹੜਾ ਉਹਦੇ ਨਾਲ ਹੀ ਰਹਿੰਦਾ ਹੈ, ਉਹ ਜਿੱਥੇ ਵੀ ਜਾਏਗਾ ਉੱਥੇ ਉਹ ਵਰਤਾਰਾ ਵਾਪਰੇਗਾ। ਹੁਣ ਕ੍ਰੋਧੀ ਬੰਦੇ ਦੇ ਨਾਲ ਕਲਯੁਗ ਚੱਲਦਾ, ਹੰਕਾਰੀ ਬੰਦੇ ਦੇ ਨਾਲ ਉਹਦਾ ਕਲਯੁਗ ਚੱਲ ਰਿਹਾ ਹੈ। ਵੇਖੋ ਆਪਾਂ ਸਤਿਗੁਰ ਦੀ ਬਾਣੀ ਵਿੱਚੋਂ ਜਦੋਂ ਇਹਨਾਂ ਪੰਕਤੀਆਂ ਨੂੰ ਪੜ੍ਹਦੇ ਹਾਂ ਤੇ ਸਤਿਗੁਰੂ ਨੇ ਆਖਿਆ ਚੌ ਯੁੱਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਦਾਨਾ।
ਇਹ ਵੀ ਜਿਹੜਾ ਸ਼ਬਦ ਹੈ ਨਾ ਜੀ, ਇਹ ਮੁੱਖ ਵਾਕ ਦੇ ਵਿੱਚ ਆਮ ਤੌਰ ਤੇ ਆਪਾਂ ਇਹਦਾ ਵਖਿਆਨ ਕਰ ਚੁੱਕੇ ਹਾਂ ਵੈਸੇ। ਤੋਂ ਬਾਬਾ ਜੀ ਕਹਿੰਦੇ ਨੇ ਵੀ ਹੇ ਭਾਈ, ਗੁਰੂ ਦੀ ਸ਼ਰਨ ਪਿਆ ਹੀ ਜਿਹੜਾ ਹੈ ਨਾ, ਉਹ ਚੌਂ ਯੁੱਗਾਂ ਦਾ ਨਿਰਣਾ ਸਮਝ ਵਿੱਚ ਆਉਂਦਾ ਏ। ਚੌਂ ਯੁੱਗਾਂ ਕਾ ਹੁਣ ਨਿਬੇੜਾ, ਨਿਬੇੜਾ ਮਤਲਬ ਕੀ ਹੁੰਦਾ? ਨਿਰਣਾ ਕਰਨਾ। ਨਿਬੇੜੇ ਦਾ ਮਤਲਬ ਹੁੰਦਾ ਏ ਕਿਸੇ ਨਤੀਜੇ ਦੇ ਉੱਤੇ ਪਹੁੰਚਣਾ। ਆਖਿਆ ਭਾਈ, ਚੌਂ ਯੁੱਗਾਂ ਦੇ ਵਿੱਚ ਨਿਬੇੜਾ ਤੇ ਨਿਰਣਾ ਇੱਕੋ ਗੱਲ ਤੇ ਹੀ ਹੋਣਾ, ਉਹ ਕੀ ਹੈ? ਆਖਿਆ ਨਰ ਮਨੁੱਖਾਂ ਨੂੰ ਏਕ ਨਿਧਾਨਾ, ਵੀ ਜਿੰਨੇ ਵੀ ਇਹ ਮਨੁੱਖ ਨੇ ਇਹਨਾਂ ਨੂੰ ਨਾਮ ਦਾ ਖਜ਼ਾਨਾ, ਏਕ ਨਿਧਾਨਾ ਜਿਹੜਾ ਗੁਰੂ ਦੇ ਪਾਸੋਂ ਪ੍ਰਾਪਤ ਹੋਣਾ, ਉਹ ਲੈਣਾ ਪੈਣਾ। ਹਰ ਯੁੱਗ ਦਾ ਵੱਖਰਾ ਵੱਖਰਾ ਕਰਮ ਨਹੀਂ ਹੈ। ਜਿਵੇਂ ਨਾ ਹੋਰ ਸੌਖੇ ਤਰੀਕੇ ਨਾਲ ਆਪਾਂ ਥੋੜਾ ਜਿਹਾ ਨੂੰ ਸਮਝ ਲਈਏ, ਬ੍ਰਾਹਮਣ ਨੇ ਚਾਰ ਸੁਸਾਇਟੀਆਂ ਬਣਾਈਆਂ, ਲੋਕਾਂ ਨੂੰ ਚਾਰ ਵਰਨਾਂ ਦੇ ਵਿੱਚ ਵੰਡਿਆ, ਚਾਰ ਹੀ ਯੁੱਗਾਂ ਦੇ ਵਿੱਚ ਉਹਨਾਂ ਨੂੰ ਵੰਡਿਆ। ਜਦੋਂ ਉਹਨੇ ਚਾਰ ਸੁਸਾਇਟੀਆਂ ਬਣਾਈਆਂ ਤੇ ਸਭ ਤੋਂ ਉੱਤਮ ਸੁਸਾਇਟੀ ਉਹਨੇ ਕਿਹਨੂੰ ਕਿਹਾ? ਬ੍ਰਾਹਮਣ ਨੂੰ, ਆਪਣੇ ਆਪ ਨੂੰ। ਦੂਜੇ ਨੰਬਰ ਵਾਲੀ ਸੁਸਾਇਟੀ ਕਿਹਨੂੰ ਕਿਹਾ ਉਹਨੇ? ਖੱਤਰੀ। ਤੀਜਾ ਵੈਸ਼, ਚੌਥਾ ਸ਼ੂਦਰ। ਹੁਣ ਉਹਨੇ ਚਾਰ ਜਾਣਿਆਂ ਦੀਆਂ ਡਿਊਟੀਜ਼ ਵੀ ਅੱਡੋ ਅੱਡ ਲਾਈਆਂ, ਵੀ ਜੇ ਬ੍ਰਾਹਮਣ ਨੇ ਰੱਬ ਦੇ ਦਰ ਉੱਤੇ ਪ੍ਰਵਾਨ ਹੋਣਾ ਦੈਨ ਉਹਨੂੰ ਆਹ ਕੰਮ ਕਰਨਾ ਪੈਣਾ, ਜੇ ਖੱਤਰੀ ਨੇ ਰੱਬ ਦੇ ਦਰ ਉੱਤੇ ਪ੍ਰਵਾਨ ਹੋਣਾ ਪੈਣਾ ਤੇ ਉਹਨੂੰ ਆਹ ਕੰਮ ਕਰਨਾ ਪੈਣਾ, ਜੇ ਵੈਸ਼ ਨੇ ਰੱਬ ਦੇ ਦਰ ਉੱਤੇ ਪ੍ਰਵਾਨ ਹੋਣਾ ਤੇ ਉਹਨੂੰ ਆਹ ਕੰਮ ਕਰਨਾ ਪੈਣਾ, ਜੇ ਸ਼ੂਦਰ ਤੇ ਹੋ ਹੀ ਨਹੀਂ ਨਾ ਸਕਦਾ। ਸ਼ੂਦਰ ਤੇ ਸਾਡੇ ਅਰਗਾ ਜੀ ਦਾ ਕਦੀ ਪਹਾੜ ਉਤਾਰਾ ਹੋਣਾ ਹੀ ਨਹੀਂ, ਉਹ ਜੋ ਮਰਜ਼ੀ ਕਰ ਲਵੇ। ਤੋ ਉਹਨੇ ਜਦੋਂ ਚਾਰ ਸੁਸਾਇਟੀਆਂ ਬਣਾ ਦਿੱਤੀਆਂ, ਸਮਾਜ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ, ਉਹਨੇ ਕਿਹਾ ਵੀ ਇਹਨਾਂ ਚਾਰਾਂ ਦੇ ਕਰਮ ਅੱਡੋ ਅੱਡ ਨੇ, ਵੀ ਜਿਹੜਾ ਸ਼ੂਦਰ ਹੈ ਉਹਦਾ ਕੰਮ ਕੀ ਹੈ? ਵੀ ਦੂਜਿਆਂ ਦੀ ਸੇਵਾ ਕਰਨੀ। ਉਹ ਤੁਸੀਂ ਪੜ੍ਹਦੇ ਹੋ ਨਾ ਬਾਣੀ ਵਿੱਚ, ਸਰਬ ਸ਼ਬਦੰਗ ਏਕ ਸ਼ਬਦੰਗ, ਉਸ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਵੀ ਜਿਹੜਾ ਖੱਤਰੀ ਦਾ ਧਰਮ ਹੈ ਉਹ ਕੀ ਹੈ? ਖੱਤਰੀ ਸ਼ਬਦੰਗ ਸੂਰ ਸ਼ਬਦੰਗ। ਤੇ ਉਹਦੇ ਵਿੱਚ ਵੇਖੋ ਸ਼ੂਦਰ ਬਾਰੇ ਕੀ ਲਿਖਿਆ, ਆਖਿਆ ਜਿਹੜਾ ਸ਼ੂਦਰ ਦਾ ਕਰਮ ਹੈ ਉਹ ਪ੍ਰਾਕਿਰਤ ਕਰਨਾ ਹੈ, ਜਾਣੀ ਕਿ ਦੂਜਿਆਂ ਦੀ ਚਾਕਰੀ ਕਰਨਾ ਹੈ। ਹੁਣ ਸ਼ੂਦਰ ਦਾ ਕਰਮ ਜਿਹੜਾ ਹੈ ਉਹ ਲੜਨਾ ਨਹੀਂ, ਸ਼ੂਦਰ ਦਾ ਕਰਮ ਧਾਰਮਿਕ ਗ੍ਰੰਥ ਪੜ੍ਹਨਾ ਨਹੀਂ, ਸ਼ੂਦਰ ਦਾ ਕਰਮ ਹੱਟੀ ਉੱਤੇ ਬੈਠਣਾ ਨਹੀਂ। ਯੁੱਗਾਂ ਬਾਰੇ ਵੀ ਸਾਰੀ ਗੱਲ ਇਹੋ ਹੀ ਹੈ। ਤੋ ਸਤਿਗੁਰੂ ਮਹਾਰਾਜ ਨੇ ਵੇਖੋ ਬਾਣੀ ਵਿੱਚ ਕੀ ਆਖਿਆ, ਉਹਨਾਂ ਆਖਿਆ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇੱਥੇ ਇਹ ਨਹੀਂ ਹੈ ਵੀ ਕਿਸੇ ਇੱਕ ਲਈ ਕੋਈ ਛੋਟ ਹੈ ਤੇ ਦੂਜੇ ਲਈ ਪਾਬੰਦੀ ਹੈ। ਜਿਵੇਂ ਉਹ ਸ਼ਬਦ ਕਹਿੰਦੇ ਹੁੰਦੇ ਸੀ ਵੀ ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਟੌਮੀ ਹੋ ਜਾਂਦਾ, ਛੋਟ ਕਿੱਦਾਂ ਦੀ ਹੋ ਗਈ? ਮਨੂ ਸਿਮਰਤੀ ਨੇ ਬ੍ਰਾਹਮਣ ਦੇ ਬਾਰੇ ਲਿਖਿਆ ਵੀ ਬ੍ਰਾਹਮਣ ਜਿਹੜਾ ਹੈ ਉਹ ਅੱਤ ਦਾ ਜੇ ਕਰੈਕਟਰਲੈਸ ਵੀ ਹੋਵੇ ਤੇ ਤਾਂ ਵੀ ਉਹਨੂੰ ਪੂਜੋ, ਤਾਂ ਵੀ ਉਹ ਪੂਜਣ ਯੋਗ ਹੈ। ਉਹਦੇ ਲਈ ਕਿਉਂਕਿ ਧਰਮ ਕੀ ਹੈ ਵੀ ਉਹਨੇ ਆਪਣਾ ਪਾਠ ਪੂਜਾ ਕਰਨੀ ਹੈ। ਤੋ ਉਹਨਾਂ ਨੇ ਜਿਹੜੀਆਂ ਰਿਸਪੋਂਸੀਬਿਲਟੀ ਸਨ, ਇਹ ਗੱਲ ਸਮਝਣ ਵਾਲੀ ਹੈ, ਜਿਹੜੀਆਂ ਰਿਸਪੋਂਸੀਬਿਲਟੀ ਸਨ ਧਰਮ ਦੀਆਂ, ਉਹ ਚਾਰ ਜਿਹੜੀਆਂ ਵਰਨ ਵੰਡ ਦੇ ਵਿੱਚ ਚਾਰ ਸੁਸਾਇਟੀਸ ਕ੍ਰੀਏਟ ਕੀਤੀਆਂ ਗਈਆਂ, ਉਹਨਾਂ ਲਈ ਵੱਖਰੀਆਂ ਵੱਖਰੀਆਂ ਤੈਅ ਕੀਤੀਆਂ। ਜਿਵੇਂ ਮੰਨ ਲਓ ਫੋਰ ਐਗਜ਼ਾਮਪਲ, ਇਹਨੂੰ ਆਪਾਂ ਹੋਰ ਸੌਖਾ ਕਰ ਲਈਏ, ਵੀ ਜਿਹੜਾ ਤੇ ਹੋਵੇ ਗ੍ਰੰਥੀ ਉਹਦੇ ਲਈ ਧਰਮ ਹੋਰ ਕਿਸੇ ਤਰੀਕੇ ਨਾਲ ਕਮਾਇਆ ਜਾਂਦਾ ਹੋਵੇ, ਜਿਹੜਾ ਕਥਾਵਾਚਕ ਹੋਵੇ ਉਹਦੇ ਲਈ ਹੋਰ ਤਰੀਕਾ ਹੋਵੇ, ਜਿਹੜਾ ਰਾਗੀ ਹੋਵੇ ਉਹਦੇ ਲਈ ਹੋਰ ਤਰੀਕਾ ਹੈ, ਜਿਹੜਾ ਕੋਈ ਕਵੀਸ਼ਰ ਢਾਡੀ ਹੈ ਉਹਦੇ ਲਈ ਹੋਰ ਤਰੀਕਾ ਹੈ, ਜਿਹੜੀ ਸੰਗਤ ਹੈ ਉਹਦੇ ਲਈ ਕੋਈ ਹੋਰ ਤਰੀਕਾ ਹੈ, ਨਹੀਂ। ਬਾਬਾ ਜੀ ਨੇ ਕਹਿੰਦੇ ਟੈਕਨੀਕ ਉਹੋ ਹੀ ਹੈ ਸਾਰਿਆਂ ਦੇ ਲਈ, ਕੰਮ ਸਾਰਿਆਂ ਦੇ ਵੱਖੋ ਵੱਖਰੇ ਹੋ ਸਕਦੇ ਨੇ, ਪਰ ਜੇ ਪਾਰ ਉਤਾਰਾ ਹੋਣਾ ਹੈ ਤੇ ਫਿਰ ਬੂਹਾ ਇੱਕੋ ਹੀ ਹੈ, ਦਰਵਾਜ਼ਾ ਇੱਕੋ ਹੀ ਹੈ, ਫਿਰ ਲੰਘਣਾ ਇੱਕੋ ਥਾਂ ਇੱਕੋ ਰਸਤੇ ਥਾਣੀ ਪੈਣਾ ਹੈ ਤੁਹਾਨੂੰ, ਫਿਰ ਅੱਡ ਅੱਡ ਕ੍ਰਾਈਟੀਰੀਆ ਨਹੀਂ ਹੈਗੇ।
ਫਿਰ ਇੱਦਾਂ ਨਹੀਂ ਹੈਗਾ ਵੀ ਜਦੋਂ ਰੱਬ ਦੇ ਦਰ ਉੱਤੇ ਪਹੁੰਚਣਾ ਜਾਂ ਰੱਬ ਦੇ ਦਰ ਉੱਤੇ ਪ੍ਰਵਾਨ ਹੋਣਾ ਅਤੇ ਬ੍ਰਾਹਮਣ ਦਾ ਰਸਤਾ ਵੱਖਰਾ ਹੈ, ਖੱਤਰੀ ਦਾ ਦਰਵਾਜ਼ਾ ਵੱਖਰਾ ਹੈ, ਅਤੇ ਜਿਹੜਾ ਜਿਹੜਾ ਸ਼ੂਦਰ ਹੈ ਉਹਨੂੰ ਤਾਂ ਚਲੋ ਵੜਨੇ ਨਹੀਂ ਦੇਣਾ, ਅਤੇ ਜਿਹੜਾ ਵੈਸ਼ ਹੈ ਉਹਦਾ ਪਿਛਲੇ ਪਾਸੇ ਕੋਈ ਡੋਰ ਹੈ ਉਹਨੇ ਉੱਧਰ ਦੀ ਆਉਣਾ, ਮਤਲਬ ਇਹ ਕਲਾਸਿਸ ਨਹੀਂ ਹੈਗੀਆਂ ਕਿਤੇ ਵੀ। ਤੋ ਤਾਂ ਬਾਬਾ ਜੀ ਕਹਿੰਦੇ ਨੇ ਵੀ ਭਾਈ ਸਿੱਖੋ, ਖਿਆਲ ਕਰੋ ਵੀ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਮਤਲਬ ਇਹ ਤੁਹਾਨੂੰ ਚਾਰ ਵਰਨਾ ਨੂੰ ਸਾਂਝਾ ਉਪਦੇਸ਼ ਹੈ ਕਿ ਜੇ ਤੁਸੀਂ ਮੋਖ ਪ੍ਰਾਪਤ ਕਰਨਾ ਚਾਹੁੰਦੇ ਹੋ ਤੁਹਾਡੇ ਚਾਰਾਂ ਦੇ ਲਈ ਇੱਕੋ ਲੋ ਹੈ, ਇੱਕੋ ਕਾਨੂੰਨ ਹੈ। ਹੁਣ ਜਿਵੇਂ ਕੈਨੇਡਾ ਵਰਗੇ ਮੁਲਕ ਚ ਆਪਾਂ ਵੱਸਦੇ ਹਾਂ ਸਾਧ ਸੰਗਤ, ਜੇ ਕਿਸੇ ਨੇ BC ID ਬਣਾਉਣੀ ਹੋਵੇ, ਕਦੀ ਇਹ ਵੇਖਿਆ ਵੀ ਜਿਹੜਾ ਗੋਰਾ ਹੈ ਉਹਦੇ ਲਈ ਕਾਨੂੰਨ ਵੱਖਰਾ ਹੈ? ਅੱਜ ਦੀ ਗੱਲ ਕਰ ਰਿਹਾ, ਹੁਣ ਦੇ ਸਮੇਂ ਦੀ, ਪਹਿਲਾਂ ਦੀ ਨਹੀਂ ਮੈਂ ਗੱਲ ਕਰ ਰਿਹਾ। ਕੋਈ ਦੂਜਾ ਹੈ ਉਹਦੇ ਲਈ ਕਾਨੂੰਨ ਵੱਖਰਾ ਨਹੀਂ, ਪ੍ਰੋਸੈਸ ਉਹ ਹੀ ਹੈ ਸਾਰਾ। ਡਰਾਈਵਿੰਗ ਲਾਇਸੈਂਸ ਲੈਣਾ ਹੋਵੇ ਤਾਂ ਕਦੀ ਡਰਾਈਵਿੰਗ ਲਾਇਸੈਂਸ ਦੇਣ ਵਾਲੇ ICBC ਨੇ ਕਿਹਾ ਹੋਵੇ ਵੀ ਤੂੰ ਭਾਈ ਗ੍ਰੰਥੀ ਸਿੰਘ ਹੈ ਗੁਰਦੁਆਰੇ ਦਾ, ਵੀ ਤੈਨੂੰ ਉੱਦਾਂ ਹੀ ਦੇ ਦਿੰਦੇ ਹਾਂ। ਹਾਂ, ਸਾਡੇ ਬੰਦੇ ਹੇਰਾ ਫੇਰੀਆਂ ਕਰੀ ਜਾਣ, ਗੱਲ ਵੱਖਰੀ ਹੈ, ਪਰ ਪ੍ਰੋਸੈਸ ਸਾਰਿਆਂ ਲਈ ਇੱਕੋ ਹੀ ਹੈ। ਤੋ ਇੱਥੇ ਕਿਸੇ ਲਈ ਕੋਈ ਖਾਸ ਪ੍ਰੋਸੈਸ ਨਹੀਂ ਹੈਗਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤਿਆਂ ਆਖਿਆ ਵੀ ਭਾਈ ਖਿਆਲ ਕਰੋ, ਚੌਂ ਜੁੱਗਾਂ ਕਾ ਹੁਣ ਨਿਬੇੜਾ, ਨਿਬੇੜਾ ਇੱਥੇ ਹੀ ਹੋਣਾ ਹੈ। ਨਰ ਮਨੁੱਖਾਂ ਨੂੰ ਏਕ ਨਿਧਾਨਾ, ਯੁੱਗ ਚਾਹੇ ਕੋਈ ਵੀ ਹੋਵੇ ਪਾਰ ਉਤਾਰਾ ਉਹਦਾ ਹੀ ਹੋਣਾ ਜਿਹਨੇ ਗੁਰੂ ਦੀ ਮੱਤ ਨੂੰ ਜੀਵਨ ਵਿੱਚ ਧਾਰਨ ਕਰ ਲਿਆ, ਜਿਹਨੂੰ ਆਪਾਂ ਕਲਯੁੱਗ ਕਹਿੰਦੇ ਹਾਂ। ਸਾਧ ਸੰਗਤ, ਕਲਯੁੱਗ ਹੁੰਦਾ ਕੀ ਹੈ ਪਹਿਲਾਂ ਇਹ ਸਮਝੀਏ ਆਪਾਂ। ਤੁਸੀਂ ਆਸਾ ਕੀ ਵਾਰ ਦਾ ਕੀਰਤਨ ਕਰੋ, ਪੜ੍ਹੋ ਬਾਣੀ, ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾ। ਇੱਥੇ ਮੇਰ ਦਾ ਅਰਥ ਹੈ ਮੇਰੂ, ਵੱਡਾ, ਜਿਵੇਂ ਮਾਲਾ ਦੇ ਮਣਕਿਆਂ 'ਚ ਇੱਕ ਮਣਕਾ ਹੁੰਦਾ ਜਿਹਨੂੰ ਕੀ ਕਹਿੰਦੇ ਮੇਰੂ, ਪਰਬਤਾਂ ਵਿੱਚ ਇੱਕ ਪਰਬਤ ਹੁੰਦਾ ਜਿਹੜਾ ਉੱਚਾ ਹੋਵੇ ਉਹਨੂੰ ਕੀ ਕਹਿੰਦੇ ਮੇਰੂ। ਤਾਂ ਹੀ ਬਾਣੀ 'ਚ ਆਖਿਆ ਤੂੰ ਮੇਰੋ ਮੇਰ ਪਰਬਤ ਸਵਾਮੀ, ਮੇਰ ਦਾ ਮਤਲਬ ਵੱਡਾ। ਸਤਿਗੁਰ ਨੇ ਆਖਿਆ ਜਿਹੜਾ ਮਨੁੱਖ ਦੀ ਦੇਹੀ ਹੈ ਨਾ ਸਰੀਰ, ਇਹ ਸਾਰੀਆਂ ਜੂਨਾਂ ਵਿੱਚੋਂ ਮੇਰੂ ਆ, ਜਾਣੀ ਕਿ ਵੱਡੀ ਆ, ਉੱਤਮ ਆ। ਨਾਨਕ ਮੇਰ ਸਰੀਰ ਕਾ ਇੱਕ ਰੱਥ, ਰੱਥ ਕਿਹਨੂੰ ਕਹਿੰਦੇ ਨੇ? ਉਹ ਪਹਿਲੇ ਸਮਿਆਂ 'ਚ ਹੁੰਦੀਆਂ ਸੀ ਨਾ ਬੱਗੀਆਂ ਜੀਆਂ, ਅੱਜ ਵੀ ਹੁਣ ਜਦੋਂ ਆਪਾਂ ਵਿਕਟੋਰੀਆ ਵਾਲੇ ਬੰਨੇ ਜਾਈਏ ਤੇ ਉੱਥੇ ਲੋਕ ਰੱਥ ਦੇ ਉੱਤੇ ਚੜ੍ਹਦੇ ਨੇ, ਤੋ ਉਹ ਇੱਕ ਰੱਥ ਹੋ ਗਿਆ। ਇੱਕ ਹੁੰਦਾ ਰਥਵਾ, ਜਿਹੜਾ ਉਹਨੂੰ ਚਲਾਉਣ ਵਾਲਾ, ਡਰਾਈਵ ਕਰਨ ਵਾਲਾ। ਆਖਿਆ ਸਰੀਰ ਮੇਰਾ ਰੱਥ ਹੈ ਤੇ ਮਨ ਮੇਰਾ ਉਹਨੂੰ। ਅੱਛਾ ਤੁਸੀਂ ਗੁਰਦੁਆਰੇ ਆਏ, ਤੁਹਾਨੂੰ ਤੁਹਾਡਾ ਕੀ ਲੈ ਕੇ ਆਇਆ ਇੱਥੇ? ਮਨ ਹੀ ਚਲਾ ਕੇ ਲਿਆਇਆ ਨਾ ਸਰੀਰ ਨੂੰ। ਜੇ ਤੁਹਾਡਾ ਮਨ ਕਹਿੰਦਾ ਵੀ ਨਹੀਂ ਛੱਡ ਪਰ ਅੱਜ ਨਹੀਂ ਜਾਣਾ, ਮਤਲਬ ਬੰਦੇ ਨੂੰ ਜਿੰਨਾ ਡਰਾਈਵ ਕਰ ਰਿਹਾ ਉਹ ਕੀ ਕਰ ਰਿਹਾ? ਉਹਦਾ ਮਨ ਕਰ ਰਿਹਾ। ਤੁਹਾਡੇ ਜਿਹੋ ਜਿਹੇ ਥੋਟ ਹੋਣਗੇ ਤੁਹਾਡੇ ਮਨ ਨੇ ਤੁਹਾਨੂੰ ਉਦਾਂ ਦਾ ਹੀ ਡਰਾਈਵ, ਤੇ ਮਨ ਕਿਤੇ ਉੱਤੋਂ ਥੋੜਾ ਉਤਰ ਕੇ ਆਉਂਦਾ, ਸੋਸਾਇਟੀ ਵਿੱਚੋਂ ਹੀ ਮਨ ਬਣਦਾ। ਮਨ ਆਪਣੇ ਆਪ ਦੇ ਵਿੱਚ ਥੋੜਾ ਕੁਝ ਹੁੰਦਾ, ਦੁਨੀਆਂ ਵਿੱਚੋਂ ਹੀ ਤੁਹਾਡੇ ਖਿਆਲ ਬਣਦੇ ਨੇ, ਤੁਸੀਂ ਜਿੱਦਾਂ ਦੇ ਖਿਆਲ। ਹੁਣ ਕਈ ਬੰਦੇ ਹੁੰਦੇ ਉਹ ਸੜਕ ਤੇ ਤੁਰੇ ਜਾਂਦੇ, ਨੱਚਦੇ ਜਾਂਦੇ ਹੁੰਦੇ, ਮਤਲਬ ਕੰਨਾਂ 'ਚ ਹੈਡਫੋਨ ਲੱਗੇ ਨੱਚਦੇ ਜਾਂਦੇ ਨੇ। ਇੱਕ ਬੰਦਾ ਬੜਾ ਸਿੰਪਲੀ ਵੇ ਇਹਦੇ ਵਿੱਚ ਜਾ ਰਿਹਾ, ਉਹ ਜਿਹੜਾ ਉਹਦਾ ਸਰੀਰ ਨੱਚ ਰਿਹਾ ਹੈ, ਜਿਹੜਾ ਉਹ ਰੱਥ ਨੱਚ ਰਿਹਾ, ਕੌਣ ਨਚਾ ਰਿਹਾ ਉਹਨੂੰ? ਉਹਦਾ ਮਨ ਨਚਾ ਰਿਹਾ। ਤੋ ਬਾਬਾ ਜੀ ਨੇ ਵੇਖੋ ਕੀ ਆਖਿਆ, ਆਖਿਆ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾ, ਜੁਗ ਜੁਗ ਫੇਰ ਵਟਾਈਐ ਗਿਆਨੀ ਬੁੱਝੈ ਤਾਂ। ਅੱਛਾ, ਜਿਵੇਂ ਯੁੱਗ ਬਦਲਦੇ, ਯੁੱਗ ਬਦਲਦਾ ਇੱਦਾਂ ਸਮਝ ਲਓ ਜਿਵੇਂ ਟਾਈਮ ਬਦਲਦਾ। ਤੁਸੀਂ ਗੁਰਦੁਆਰੇ ਆਏ, ਤੁਹਾਡੇ ਮਨ ਨੇ ਤੁਹਾਨੂੰ ਡਰਾਈਵ ਕਰਕੇ ਗੁਰਦੁਆਰੇ ਲਿਆਂਦਾ, ਤੁਹਾਡਾ ਮਨ ਇੱਧਰ ਨੂੰ ਆ ਗਿਆ, ਵਿਚਾਰਾਂ ਸੁਣਨ ਲੱਗ ਪਏ, ਕੀਰਤਨ ਸੁਣਨ ਲੱਗ ਪਏ। ਥੋੜ੍ਹੀ ਦੇਰ ਬਾਅਦ ਉੱਠੋਗੇ ਤੇ ਤੁਹਾਡਾ ਮਨ ਜਿਹੜਾ ਹੈ ਉਹ ਤੁਹਾਨੂੰ ਤੁਹਾਡੇ ਕੰਮ ਤੇ ਲੈ ਜਾਊਗਾ। ਉੱਥੇ ਜਾ ਕੇ ਸਾਰਾ ਇਨਵਾਇਰਮੈਂਟ ਕੀ ਹੋ ਗਿਆ? ਬਦਲ ਗਿਆ, ਗੁਰਦੁਆਰੇ ਇਨਵਾਇਰਮੈਂਟ ਚੇਂਜ ਹੋ ਗਿਆ। ਸ਼ਾਮਾਂ ਜੀਆਂ ਹੋਈਆਂ ਤੇ ਜਿਹੜੇ ਪੀਣ ਖਾਣ ਵਾਲੇ ਨੇ ਉਹਨਾਂ ਦਾ ਉੱਧਰ ਨੂੰ ਮਨ ਚੇਂਜ ਹੋ ਗਿਆ, ਮਨ ਨੇ ਉਹਨੂੰ ਬਦਲਤਾ। ਮਤਲਬ ਕੀ ਇਹ ਤਿੰਨੇ ਟਾਈਮ ਇੱਕੋ ਜਿਹੇ ਸੀ? ਜਿਹੜਾ ਬਾਹਰ ਦਾ ਟਾਈਮ ਸੀ ਪ੍ਰੈਜੈਂਟ, ਉਹ ਤੇ ਇੱਕੋ ਜਿਹਾ ਹੀ ਸੀ ਸਾਰਾ,
ਪਰ ਤੁਹਾਡੇ ਮਨ ਨੇ ਤੁਹਾਨੂੰ ਡਰਾਈਵ ਕੀਤਾ। ਹੋ ਸਕਦਾ ਤੁਸੀਂ ਕ੍ਰੋਧੀ ਵੀ ਹੋਵੋ ਕਿਸੇ ਵੇਲੇ, ਦੁਪਹਿਰ ਜੇ ਵੇਲੇ, ਜੇ ਸ਼ਾਮਾਂ ਜਿਹਾ ਨੂੰ ਤੁਸੀਂ ਕ੍ਰੋਧੀ ਹੋ, ਸਵੇਰੇ ਕਾਮ, ਸਵੇਰੇ ਬੰਦਾ ਬੜਾ ਕਾਮ ਡਾਊਨ ਹੋਵੇ। ਤੋ ਬਾਬਾ ਜੀ ਕਹਿੰਦੇ ਨੇ ਬਾਹਰੋਂ ਥੋੜਾ ਕੁਝ ਬਦਲਦਾ, ਤੁਹਾਡਾ ਡਰਾਈਵਰ ਹੀ ਬਦਲਦਾ ਅੰਦਰ ਦਾ। ਸਰੀਰ ਨੂੰ ਚਲਾਉਣ ਵਾਲਾ ਅੰਦਰ ਦਾ ਕੀ ਬਦਲਦਾ? ਡਰਾਈਵਰ ਬਦਲਦਾ। ਜਦੋਂ ਡਰਾਈਵਰ ਬਦਲਿਆ ਤੇ ਜਿੱਥੇ ਉਹ ਤੁਹਾਨੂੰ ਲੈ ਗਿਆ, ਘੋੜਾ ਸੀ ਤੇ ਉਹ ਰਾਤ ਨੂੰ ਸਮੁੰਦਰ ਚ ਲਿਜਾ ਕੇ ਸੁੱਟਤਾ ਉਹਨੇ। ਸਮੁੰਦਰ ਤੇ ਪਹਿਲਾਂ ਵੀ ਹੈਗਾ ਸੀ, ਸਾਰਾ ਕੁਝ ਪਹਿਲਾਂ ਸੀ, ਘੋੜਾ ਸੀ ਤੇ ਉਸੇ ਸਮੁੰਦਰ, ਮਤਲਬ ਉਹ ਜਿਹੜਾ ਮਨ ਘੋੜਾ ਸੀ ਉਹਨੂੰ ਚਲਾਉਣ ਵਾਲਾ ਜਿਹੜਾ ਡਰਾਈਵਰ ਸੀ ਉਹਨੇ ਲਿਜਾਣ ਕੇ ਤੁਹਾਡੇ ਰਾਤ ਨੂੰ ਅੱਗ ਚ ਸੁੱਟਤਾ। ਅੱਗ ਤੇ ਪਹਿਲਾਂ ਵੀ ਹੈਗੀ ਸੀ, ਮਤਲਬ ਸਾਰਾ ਡਰਾਈਵ ਬੰਦੇ ਨੂੰ ਕੀ ਕਰ ਰਿਹਾ? ਉਹਦਾ ਮਨ ਕਰ ਰਿਹਾ। ਬਾਬਾ ਜੀ ਕਹਿੰਦੇ ਬਾਹਰ ਕੋਈ ਸਤਯੁਗ ਕਾਲਯੁਗ ਦੁਆਪਰ ਤ੍ਰੇਤਾ ਨਹੀਂ ਹੁੰਦੇ। ਹੁਣ ਵੇਖੋ ਅਗਲੀ ਪੰਕਤੀ 'ਚ ਗੱਲ ਆਖੇ, ਗੱਲ ਬੁੱਝਣ ਵਾਲੀ ਹੈ। ਸਤਯੁਗ ਰਥ ਸੰਤੋਖ ਕਾ, ਕਦੀ ਮੇਰਾ ਇਹ ਰਥ ਸੰਤੋਖ ਵਾਲੇ ਮੰਨੇ ਜਾਂਦਾ, ਕੰਟੈਂਟ ਵਾਲੇ, ਐਨ ਸ਼ਾਂਤ, ਕੋਈ ਨੀ, ਸਭ ਚੜ੍ਹਦੀ ਕਲਾ। ਸਤਯੁਗ ਰਥ ਸੰਤੋਖ ਕਾ ਧਰਮ ਅਗੈ ਰਥਵਾ, ਕਿਉਂਕਿ ਮੇਰਾ ਮਨ ਧਰਮੀ ਬਣ ਗਿਆ। ਜਦੋਂ ਧਰਮੀ ਬਣਿਆ ਤੇ ਨਾਲ ਦੀ ਨਾਲ ਸਰੀਰ ਵੀ ਉਧਰ ਨੂੰ ਡਾਇਵਰਟ ਹੋ ਗਿਆ। ਹੁਣ ਬਾਬਾ ਜੀ ਨੇ ਅੱਗੇ ਗੱਲ ਕਹੀ, ਤ੍ਰੇਤੈ ਰਥ ਜਤੈ ਕਾ ਜੋਰ ਅਗੈ ਰਥਵਾ। ਸੰਖੇਪ ਜਿਹਾ ਅਰਥ ਕਰਾਂਗਾ, ਫਿਰ ਆਪਾਂ ਹੁਕਮਨਾਮਾ ਸਾਹਿਬ ਨੂੰ ਵੀ ਥੋੜਾ ਥੋੜਾ ਨਾਲ ਨਾਲ ਸਮਝਣਾ। ਹੁਣ ਇੱਥੇ ਬਾਬਾ ਜੀ ਨੇ ਕਿਹਾ ਦੁਆਪਰ ਰਥ ਤਪੈ ਕਾ ਸਤ ਅਗੈ ਰਥਵਾ। ਆਹ ਹੀ ਹੁਣ ਕਲਯੁਗ ਦੀ ਗੱਲ। ਬਾਬਾ ਜੀ ਨੇ ਕਿਹਾ ਕਲਯੁਗ ਰਥ ਅਗਨ ਕਾ ਕੂੜ ਅਗੈ ਰਥਵਾ। ਜਦੋਂ ਤੁਹਾਡਾ ਮਨ ਇਸ ਸਰੀਰ ਰੂਪੀ ਰਥ ਨੂੰ ਚਲਾਉਣ ਵਾਲਾ ਕੂੜ ਨਾਲ, ਝੂਠ ਨਾਲ ਭਰਿਆ ਗਿਆ, ਦੈਨ ਤੁਸੀਂ ਉਦੋਂ ਕਿਹੜੀ ਸਟੇਟ ਵਿੱਚ ਜੀ ਰਹੇ ਹੋ, ਕਿਹੜੇ ਟਾਈਮ ਵਿੱਚ ਜੀ ਰਹੇ ਹੋ? ਕਲਯੁਗ ਵਿੱਚ ਜੀ ਰਹੇ ਹੋ, ਹੋਰ ਕੋਈ ਕਲਯੁਗ ਨਹੀਂ ਹੈ। ਕਿਤੇ ਦੇਸ਼ ਨਾ ਆਇਆ ਸੁਣੀਏ, ਕਿਸੇ ਹੋਰ ਵਲਖਰੇ ਮੁਲਕ ਚੋਂ ਕਲਯੁਗ ਚੱਲ ਕੇ ਨਹੀਂ ਆਉਂਦਾ। ਤੁਹਾਡਾ ਗਿਆਨ, ਤੁਹਾਡੀ ਸੋਝੀ, ਤੁਹਾਡਾ ਵਿਵੇਕ ਤੈਅ ਕਰਦਾ ਵੀ ਤੁਸੀਂ ਕਲਯੁਗ ਵਿੱਚ ਹੋ, ਸਤਯੁਗ ਵਿੱਚ ਹੋ, ਦੁਆਪਰ ਵਿੱਚ ਹੋ ਕੇ ਤ੍ਰੇਤੇ ਵਿੱਚ ਹੋ। ਤੋ ਆਪਣੇ ਡਰਾਈਵਰ ਨੂੰ ਚੇਂਜ ਕਰੋ, ਜਿਹੜਾ ਨਿਤ ਲਿਜਾ ਕੇ ਗੱਡੀ ਠੋਕਦਾ ਉਹਨੂੰ ਬਦਲੋ, ਉਹਨੂੰ। ਤੇ ਇਹ ਡਰਾਈਵਰ ਬੰਦੇ ਦਾ ਮਨ ਹੈ। ਹੁਣ ਬਾਬਾ ਜੀ ਨੇ ਕਿਹਾ ਵੀ ਸਤਯੁਗ ਸੱਚ ਕਹੈ ਸਭ ਕੋਈ। ਅੱਜ ਦਾ ਹੁਕਮਨਾਮਾ ਜਾਣ ਲੱਗਿਆਂ ਪੜ੍ਹ ਕੇ ਜਾਇਓ। ਮਹਾਰਾਜ ਕਹਿੰਦੇ ਸਤਯੁਗ ਦੇ ਬਾਰੇ ਇੱਕ ਖਿਆਲ ਇਹ ਸੀ ਵੀ ਇੱਕ ਯੁੱਗ ਹੁੰਦਾ ਸੀ, ਉਹ ਸਤਯੁਗ ਹੁੰਦਾ ਸੀ, ਉੱਥੇ ਬੜੇ ਭਲੇ ਲੋਕ ਰਹਿੰਦੇ ਸਨ। ਅੱਛਾ, ਕਦੀ ਦੁਨੀਆਂ 'ਤੇ ਇੱਦਾਂ ਨਹੀਂ ਹੋਇਆ ਅੱਜ ਤਾਈਂ, ਭਲੇ ਲੋਕ ਦੁਨੀਆਂ 'ਤੇ ਕਦੀ ਨਹੀਂ ਹੋਇਆ ਅੱਜ ਤਾਈਂ। ਜੇ ਭਲੇ ਲੋਕ ਹੁੰਦੇ ਤੇ 500 ਸਾਲ ਬਾਬੇ ਨੂੰ ਪਹਿਲਾਂ ਇਹ ਨਾ ਕਹਿਣਾ ਪੈਂਦਾ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕਹੋ। ਇਹ ਕੋਈ ਜ਼ਮਾਨਾ ਐਸਾ ਨਹੀਂ ਹੁੰਦਾ ਜਿਹਨੂੰ ਤੁਸੀਂ ਕਹੋ ਜੀ ਬੜਾ ਭਲਾ ਜ਼ਮਾਨਾ ਹੁੰਦਾ ਸੀ, ਉਹ ਕੋਈ ਭਲਾ ਨਹੀਂ। ਸਾਜ਼ਿਸ਼ੀ ਲੋਕ, ਸਿਆਸਤਾਂ ਕਰਨ ਵਾਲੇ ਭੈੜੇ ਲੋਕ ਪਹਿਲਾਂ ਵੀ ਜਾਣਦੇ ਹੋਏ ਤੇ ਅੱਜ ਵੀ ਮੌਜੂਦ ਨੇ। ਤੋ ਇਹ ਇੱਕ ਬੜੀ ਗਲਤ ਧਾਰਨਾ ਹੈ ਵੀ ਭਲੇ ਲੋਕ ਪਹਿਲਾਂ ਹੋਏ ਸੀ। ਅੱਛਾ, ਉਹਨਾਂ ਭਲੇ ਲੋਕਾਂ ਨੇ ਗੁਰੂ ਅਰਜਨ ਸਾਹਿਬ ਨੂੰ ਤਤੀਆਂ ਤਵੀਆਂ ਤੇ ਬਾਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਪੁੱਤਰ ਸ਼ਹੀਦ ਕੀਤੇ, ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਜਬੂਰਾਂ ਨਾਲ ਨੋਚਿਆ ਗਿਆ। ਹਾਲਾਂਕਿ ਅੱਜ ਦੇ ਸਮੇਂ ਵਿੱਚ ਇੱਦਾਂ ਦੇ ਤੁਹਾਨੂੰ ਸਗੋਂ ਇੰਸੀਡੈਂਟਸ ਜਿਹੜੇ ਏਡੇ ਮਤਲਬ ਕਰੂਰ ਜਿਹੇ ਹੁਣ ਉਹ ਬਹੁਤ ਘੱਟ ਨਜ਼ਰ ਆਉਂਦੇ ਨੇ, ਕਿਉਂਕਿ ਇਹ ਸ਼ੁਕਰ ਹੈ ਵੀ ਥੋੜ੍ਹਾ ਜਿਹਾ ਹੁਣ ਚੇਂਜ ਸੁਸਾਇਟੀ ਸਾਡੀ ਕੀ ਹੋਈ ਹੈ, ਚੇਂਜ ਹੋਈ ਹੈ। ਨਹੀਂ ਤੇ ਘੱਟ ਧੌਣਾ ਲਾਉਣ ਤੱਕ ਤੇ ਹੁਣ ਵੀ ਬੰਦੇ ਚਲੇ ਜਾਣ, ਜੇ ਥੋੜ੍ਹਾ ਜਿਹਾ ਕਾਨੂੰਨ ਦਾ, ਲੋਅ ਦਾ ਕੁੰਡਾ ਨਾ ਹੋਵੇ, ਥੋੜ੍ਹੀ ਜਿਹੀ ਲੋਕਾਂ ਦੇ ਹੱਥ ਵਿੱਚ ਪਾਵਰ ਤਾਕਤ ਨਾ ਹੋਵੇ, ਤੇ ਭਲੇ ਭੁਲੇ ਇੱਥੇ ਕੋਈ ਨਹੀਂ ਹੁੰਦੇ, ਚੰਗੇ ਇੱਥੇ ਅੱਜ ਵੀ ਨਹੀਂ ਹੈਗੇ ਨਾ ਪਹਿਲਾਂ ਸੀ। ਤੋ ਬੁਰਾਈ ਹਮੇਸ਼ਾ ਹੀ ਰਹੀ ਹੈ, ਬੁਰਾਈ ਹਮੇਸ਼ਾ ਰਹੀ ਹੈ, ਸਾਜ਼ਿਸ਼ੀ ਹਮੇਸ਼ਾ ਹੀ ਰਹੇ ਨੇ ਤੇ ਰਹਿਣਗੇ, ਅੱਗੇ ਵੀ ਰਹਿਣਗੇ। ਤੋ ਇਹਨਾਂ ਸਾਜ਼ਿਸ਼ੀਆਂ ਨੇ ਹੱਥਾਂ ਵਿੱਚ ਧਰਮ ਦੀਆਂ ਪੁਸਤਕਾਂ ਫੜ ਕੇ ਸਾਹਿਬਜ਼ਾਦੇ ਸ਼ਹੀਦ ਨਹੀਂ ਕਰਾਏ? ਨਹੀਂ ਕਰਾਏ ਤੇ ਦੱਸੋ। ਇਹਨਾਂ ਸਾਜ਼ਿਸ਼ੀਆਂ ਨੇ ਧਰਮ ਗ੍ਰੰਥਾਂ ਦੀ ਆੜ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਜਬੂਰਾਂ ਨਾਲ ਨਹੀਂ ਨੋਚਿਆ। ਇਹਨਾਂ ਸਾਜ਼ਿਸ਼ੀਆਂ ਨੇ ਧਰਮ ਗ੍ਰੰਥਾਂ ਦੀਆਂ
ਆੜਾਂ ਲੈ ਕੇ, ਪੁਸਤਕਾਂ ਦੀ ਆੜ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦੇ ਚਾਂਦਨੀ ਚੌਂਕ 'ਚ ਕਤਲ ਨਹੀਂ ਕਰਾਇਆ? ਕਰਾਇਆ ਨਾ? ਫਿਰ ਆਪਾਂ ਕਿਵੇਂ ਕਹਿ ਸਕਦੇ ਵੀ ਪਹਿਲਾਂ ਲੋਕ ਬੜੇ ਧਰਮੀ ਹੁੰਦੇ ਸਨ? ਹੱਥ 'ਚ ਕੁਰਾਨਾ ਫੜ ਕੇ, ਕੁਰਾਨਾ ਫੜ ਕੇ ਸਭ ਕੁਝ ਹੋਇਆ। ਤੋ ਇਹ ਵਰਤਾਰਾ ਇੰਨਾ ਚੱਲਦਾ ਹੈ, ਇਹ ਨਿਰੰਤਰ ਚੱਲਦਾ ਹੈ। ਜਿੱਦਣ ਸਾਡੇ ਅੰਦਰ ਵਿਵੇਕ ਆਵੇਗਾ, ਜਿੱਦਣ ਸਾਡੇ ਅੰਦਰ ਸੋਚਣ ਸਮਝਣ ਦੀ ਸਮਰੱਥਾ ਤਾਕਤ ਆਵੇਗੀ, ਇਖਲਾਕ ਆਵੇਗਾ, ਗੁਣ ਆਉਣਗੇ, ਉਦਣ ਇੱਦਾਂ ਕੱਖ ਵੀ ਨਹੀਂ ਹੋਵੇਗਾ। ਹੁਣ ਬਾਬਾ ਜੀ ਨੇ ਕਿਹਾ ਸਤਯੁਗ ਦੇ ਬਾਰੇ ਪਤਾ ਕੀ ਕਹਿੰਦੇ? ਕਹਿੰਦੇ ਜੀ ਪਹਿਲਾਂ ਸਤਯੁਗ ਹੁੰਦਾ ਸੀ। ਅੱਛਾ, ਸਤਯੁਗ ਹੁੰਦਾ ਸੀ ਪਹਿਲਾਂ? ਪਹਿਲਾਂ ਰਾਜਿਆਂ ਦੀਆਂ ਸਭਾ ਦੇ ਵਿੱਚ ਦਰੋਪਦੀਆਂ ਨੰਗੀਆਂ ਨਹੀਂ ਹੋਈਆਂ? ਕਿੰਨੀਆਂ ਕਹਾਣੀਆਂ ਨੇ, ਜਦੋਂ ਰਾਮ ਦੀ ਪਤਨੀ ਸੀਤਾ ਨੂੰ ਰਾਵਣ ਚੁੱਕ ਕੇ ਲੈ ਗਿਆ ਤੇ ਉਹਨਾਂ ਦੀ ਲੜਾਈ ਹੋਈ ਤੇ ਭਲੇ ਲੋਕ ਰਹਿੰਦੇ ਸਨ? ਉਦੋਂ ਕੋਈ ਭਲੇ ਲੋਕ ਸਨ? ਕਿਤੇ ਵੀ ਨਹੀਂ ਰਹੇ। ਤੁਸੀਂ 47 ਪੜ੍ਹ ਲਓ, ਤੁਸੀਂ 84 ਪੜ੍ਹ ਲਓ, ਭਲੇ ਲੋਕ ਸਨ ਉਹ, ਅੱਜ ਤੋਂ 20-25-30 ਸਾਲ ਪਹਿਲਾਂ। ਤੋ ਇਸ ਕਰਕੇ ਭਲਾਈ ਜਿਹੜੀ ਹੈ ਨਾ, ਭਲਾਈ ਰਾਜਨੀਤਿਕ ਲੋਕ, ਸਿਆਸੀ ਲੋਕ ਹਮੇਸ਼ਾ ਹੀ ਜਿਹੜੇ ਨੇ ਉਹ, ਅੱਛਾ ਜਦੋਂ ਧਰੂਵ ਤੇ ਪ੍ਰਹਲਾਦ ਦੀ ਆਪਾਂ ਸਾਖੀ ਪੜ੍ਹਦੇ ਹਾਂ, ਅੱਜ ਦੀ ਥੋੜ੍ਹਾ ਜਿਹਾ ਕਿੰਨਾ ਚਿਰ ਪਹਿਲਾਂ ਦੀ ਹੈ, ਭਲੇ ਲੋਕ ਸਨ। ਤੋ ਉਹ ਇੱਕ ਧਾਰਨਾ ਜੀ ਬਣਾਈ ਗਈ, ਜਿਵੇਂ ਨਾ ਲੰਘਿਆ ਸਮਾਰਕ ਨੂੰ ਹੀ ਚੰਗਾ ਲੱਗਦਾ। ਹੁਣ ਇੱਥੇ ਇੱਥੇ ਆਪਾਂ ਆਉਂਦੇ ਹਾਂ, ਸਾਨੂੰ ਜਾਗੋ ਕਿੰਨੀ ਚੰਗੀ ਲੱਗਦੀ ਆ, ਉੱਥੇ ਇੰਡੀਆ ਭਾਵੇਂ ਲੋਕ ਨਾ ਕੱਢਦੇ ਹੁਣ, ਇੱਥੇ ਜ਼ਰੂਰ ਚੰਗੀ ਲੱਗਦੀ ਹੈ ਨਾ। ਇੱਥੇ ਲੋਕ ਚਰਖੇ ਰੱਖ ਕੇ ਬੈਠੇ ਨੇ, ਲੰਘਿਆ ਸਮਾਂ, ਇਹ ਅੰਟੀਕ ਚੀਜ਼ਾਂ ਨੇ। ਅੱਜ ਤੋਂ 100 ਸਾਲ ਬਾਅਦ ਹਰ ਚੀਜ਼ ਅੰਟੀਕ ਹੋ ਜਾਣੀ, ਸਮਝ ਰਹੇ ਬੇਨਤੀ ਨੂੰ? ਇਹ ਇਹ ਤੇ ਜੀ ਅੰਟੀਕ ਚੀਜ਼ ਹੈ, ਉਹ ਉਹ ਇੱਕ ਮਤਲਬ ਖੇਖੰਜਿਆ ਹੀ ਹੈ, ਗੱਲ ਤੇ ਕੋਈ ਵੀ ਨਹੀਂ ਹੈ ਵੀ ਇੰਨੀਆਂ ਅੰਟੀਕ ਚੀਜ਼ਾਂ ਨੇ। ਤੁਸੀਂ ਇੰਨਾ ਇੰਨਾ ਸ਼ਾਨਦਾਰ ਇੰਟੀਰੀਅਰ ਆਪਣੇ ਘਰਾਂ ਦੇ ਵਿੱਚ ਲਾ ਲਿਆ, ਐਕਸਟੀਰੀਅਰ ਏਡਾ ਲਾ ਲਿਆ, ਛੰਨਾ ਪਾ ਲਓ ਨਾਲੇ ਸੌਖੇ ਹੋਗੇ, ਕਰਜ਼ੇ ਵਿੱਚ ਨਾ ਜਾਓਗੇ, ਸਮਝ ਨਾ ਬੇਨਤੀ ਨੂੰ, ਵੀ ਛੰਨਾ ਪਾ ਕੇ ਰਹੋ, ਸੌਖੇ ਹੋ ਜਾਓਗੇ, ਕਰਜ਼ਿਆਂ 'ਚ ਨਾ ਡੁੱਬੋਗੇ, ਡਿਪਰੈਸ਼ਨ 'ਚ ਨਾ ਜਾਓਗੇ, ਹੈ ਨਾ। ਪਹਿਲਾਂ ਲੋਕ ਚੱਲਦੇ ਹੁੰਦੇ ਸੀ ਬੱਗੀਆਂ ਬੁੱਗੀਆਂ, ਘੋੜਿਆਂ ਘਾੜਿਆਂ 'ਤੇ, ਏਡੇ ਏਡੇ ਮਹਿੰਗੇ ਗੱਡੀਆਂ ਲੈ ਲਈਆਂ, ਕਰਜ਼ੇ ਚੁੱਕ ਚੁੱਕ ਕੇ ਕਈਆਂ ਨੇ ਲਈਆਂ। ਤੋ ਪੁਰਾਤਨਤਾ ਦਾ ਬੜਾ ਢੋਂਗ ਪਿੱਟਦੇ ਨੇ, ਪੁਰਾਤਨ ਸਮੇਂ 'ਚ ਇੱਦਾਂ ਹੁੰਦਾ ਸੀ, ਪਹਿਲੇ ਸਮੇਂ 'ਚ ਇੱਦਾਂ ਹੁੰਦਾ ਸੀ। ਅਤੇ ਆਹ ਕਈ ਪੁਰਾਤਨਤਾ ਦੇ ਠੇਕੇਦਾਰ ਵੀ ਬਣੇ ਫਿਰਦੇ ਨੇ, ਪੁਰਾਤਨਤਾ ਦੇ ਠੇਕੇਦਾਰ ਬਣੇ ਫਿਰਦੇ ਨੇ ਬਈ। ਤੋ ਇਹਨਾਂ ਤੋਂ ਵੀ ਬਚਣ ਦੀ ਲੋੜ ਹੈ। ਤੋ ਗੁਰੂ ਕਿਰਪਾ ਕਰੇ, ਬਾਬਾ ਜੀ ਨੇ ਕਿਹਾ ਸਤਯੁਗ ਸੱਚ ਕਹਿ ਸਭ ਕੋਈ। ਕਿਆ ਸਤਯੁਗ ਵਿੱਚ ਇਹ ਕਿਹਾ ਗਿਆ ਵੀ ਉਦੋਂ ਬੜੇ ਸੱਚੇ ਲੋਕ ਰਹਿੰਦੇ ਹੁੰਦੇ ਸਨ, ਘਰ ਘਰ ਭਗਤ ਗੁਰਮੁਖ ਹੋ ਜਾਂਦੇ, ਹਰ ਘਰ ਦੇ ਵਿੱਚ ਭਗਤ ਹੁੰਦੇ ਸਨ, ਹਰ ਘਰ ਦੇ ਵਿੱਚ ਉਦੋਂ ਕੀ ਹੁੰਦੇ ਸਨ, ਭਗਤ ਹੁੰਦੇ ਸਨ। ਸਤਯੁਗ ਦੇ ਬਾਰੇ, ਸਤਯੁਗ ਧਰਮ ਪੈਰ ਹੈ ਚਾਰ, ਆਖਿਆ ਕਿਹਾ ਗਿਆ ਵੀ ਸਤਯੁਗ ਦੇ ਵਿੱਚ ਜਿਹੜੇ ਧਰਮ ਦੇ ਚਾਰੇ ਪੈਰ ਹੈਗੇ ਸੀ, ਉਹ ਪੂਰਾ ਇਸਟੈਬਲਿਸ਼ ਸੀ, ਹਰ ਘਰ ਦੇ ਵਿੱਚ ਰੱਬ ਦੇ ਬੰਦੇ ਹੁੰਦੇ ਸਨ, ਇੱਦਾਂ ਦਾ ਥੌਟ ਦਿੱਤਾ ਗਿਆ ਇੱਕ। ਬਾਬਾ ਜੀ ਕਹਿੰਦੇ ਗੁਰਮੁਖ ਬੁੱਝੇ ਕੋ ਵਿਚਾਰ, ਕੋਈ ਗੁਰੂ ਵੱਲ ਮੁੱਖ ਕਰਕੇ ਇਸ ਵਿਚਾਰ ਨੂੰ ਬੁੱਝ ਕੇ ਤੇ ਵੇਖੋ, ਦੁਨੀਆਂ ਕਦੀ ਵੀ ਚੰਗੀ ਨਹੀਂ ਰਹੀ ਜਿੱਦਾਂ ਅਸੀਂ ਸੋਚਦੇ ਹਾਂ। ਅਗਲਾ ਬਚਨ ਹੈ ਜੀ, ਫਿਰ ਆਖਿਆ ਤ੍ਰੇਤੇ ਇੱਕ ਕਲ ਕਿੰਨੀ ਦੂਰ। ਅੱਛਾ ਤ੍ਰੇਤੇ ਦੇ ਵਿੱਚ ਕਹਿੰਦੇ ਤਿੰਨ ਪੈਰ ਰਹਿ ਗਏ, ਹੁਣ ਗੱਲ ਚੱਲ ਪਈ ਨਾ, ਸਤਯੁਗ ਵਿੱਚ ਭਲੇ ਲੋਕ ਸਨ, ਤ੍ਰੇਤੇ ਵਿੱਚ ਚੌਂ ਪੈਰਾਂ ਦੀ ਜਗ੍ਹਾ ਕਿੰਨੇ ਪੈਰ ਰਹਿ ਗਏ, ਤਿੰਨ ਰਹਿ ਗਏ। ਪਖੰਡ ਵਰਤਿਆ ਹਰ ਜਾਣਨ ਦੂਰ, ਕਹਿੰਦੇ ਪਖੰਡ ਵਰਤ ਗਿਆ ਤੇ ਰੱਬ ਨੂੰ ਲੋਕ ਦੂਰ ਸਮਝਣਾ ਸ਼ੁਰੂ ਕਰ ਦਿੱਤਾ। ਅੱਛਾ ਅੱਜ ਨਹੀਂ ਪਖੰਡ ਵਰਤਦਾ, ਅੱਜ ਵੀ ਤੇ ਪਖੰਡ ਵਰਤਦਾ ਹੀ ਹੈ ਨਾ, ਕਿੰਨੇ ਤਰ੍ਹਾਂ ਦੇ ਇੱਥੇ ਪਖੰਡ ਚੱਲਦੇ ਨੇ, ਕੋਈ ਮਰਿਆਦਾ ਦੇ ਨਾਂ ਤੇ ਪਖੰਡ ਕਰ ਰਿਹਾ, ਕੋਈ ਕਿਸੇ ਨਾਂ ਤੇ ਪਖੰਡ ਕਰ ਰਿਹਾ, ਪਖੰਡ ਹੈ। ਤੋ ਬਾਬਾ ਜੀ ਨੇ ਕਿਹਾ ਤ੍ਰੇਤਾ ਇੱਕ ਕਲ ਕਿੰਨੀ ਦੂਰ, ਪਖੰਡ ਵਰਤਿਆ ਹਰ ਜਾਣਨ ਦੂਰ, ਗੁਰਮੁਖ ਬੁੱਝੈ ਸੋਝੀ ਹੋਈ, ਅੰਤਰਨਾਮ ਸਹਿ ਸੁਖ ਹੋਈ। ਜਿਹੜਾ ਗੁਰੂ ਵੱਲ ਮੁੱਖ ਕਰੇਗਾ ਉਹਨੂੰ ਸੋਝੀ ਤੇ ਸਮਝ ਪ੍ਰਾਪਤ ਹੋਵੇਗੀ, ਉਹਨੂੰ ਪਤਾ ਲੱਗੇਗਾ ਜੇ ਰੱਬ ਦਾ ਨਾਂ ਗੁਰੂ ਦੀ ਵਿਚਾਰ ਅੰਦਰ ਹੋਵੇਗੀ, ਸੁੱਖ ਤਾਂ ਹੀ ਮਿਲਣਾ। ਇੱਥੇ ਤ੍ਰੇਤੇ ਸਤਯੁਗ ਦੁਆਪਰ ਕਲਯੁਗ ਨਾਲ ਕੁਝ ਨਹੀਂ ਹੋਣਾ, ਹੁਣ ਅੱਗੇ ਯੁੱਗ ਆ ਗਿਆ ਜੀ ਦੁਆਪਰ, ਆਖਿਆ ਹੁਣ ਤੀਜਾ ਪੈਰ ਵੀ ਖਿਸਕ ਗਿਆ, ਦੋ ਹੀ ਰਹਿ ਗਏ, ਮਤਲਬ ਬਲਦ ਜਿਹੜਾ ਉਹ ਦੋ ਪੈਰਾਂ ਤੇ ਰਹਿ ਗਿਆ, ਇੱਦਾਂ ਕਰਕੇ
ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ। ਬਾਬਾ ਜੀ ਕਹਿੰਦੇ ਨੇ ਦੁਆਪਰ ਦੂਜਾ ਦੁਬਦਾ ਹੋਏ ਭਰਮ ਭੁਲਾਣੇ ਜਾਣੇ ਦੋਏ। ਭਰਮ ਵਿੱਚ ਭੁੱਲੇ ਲੋਕ ਏਦਾਂ ਦੀਆਂ ਕਹਾਣੀਆਂ ਪਾਉਂਦੇ ਨੇ ਜੀ ਦੁਆਪਰ ਦੇ ਵਿੱਚ ਤੇ ਫਿਰ ਦੋ ਹੀ ਪੈਰ ਸਨ ਬਲਦ ਦੇ। ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ। ਆਖਿਆ ਗੁਰਮੁਖ ਇਸ ਗੱਲ ਨੂੰ ਸਮਝਦਾ, ਉਹ ਅੰਡਰਸਟੈਂਡ ਕਰਦਾ ਚੀਜ਼ਾਂ ਨੂੰ। ਅਗਲਾ ਬਚਨ ਹੈ ਕਲਯੁਗ ਧਰਮ ਕਲਾ ਇੱਕ ਰਖਾਏ। ਹੁਣ ਆਖਿਆ ਕਲਯੁਗ ਦੇ ਵਿੱਚ ਇੱਕੋ ਪੈਰ ਰਹਿ ਗਿਆ ਬਲਦ ਦਾ, ਜਿਵੇਂ ਹੁਣ ਆਪਾਂ ਕਹਿੰਦੇ ਕਲਯੁਗ ਆ ਗਿਆ ਜੀ, ਬੜਾ ਮਾੜਾ ਸਮਾਂ ਆ ਗਿਆ ਭੈਣੇ। ਅੱਛਾ ਜਿਹੜੀ ਭੈਣੇ ਕਹਿ ਰਹੀ ਹੈ ਉਹ ਇਹ ਸਮਝੇ ਵੀ ਤੂੰ ਤਾਂ ਨੀ ਮਾੜੇ ਸਮੇਂ ਚ ਇਨਵੋਲਵ, ਅਸੀਂ ਇੱਕ ਦੂਜੇ ਨੂੰ। ਤੁਸੀਂ ਵੇਖੋ ਹਰ ਬੰਦੇ ਦੀ ਨਾ ਏਦਾਂ ਦੀ ਫਲੋ, ਇਹ ਦੁਨੀਆਂ ਬੜੀ ਭੈੜੀ ਹੈ ਤੇ ਮੈਂ ਚੰਦਰਮਾ ਤੇ ਰਹਿਣਾ, ਮੈਂ ਵੀ ਤਾਂ ਦੁਨੀਆਂ 'ਤੇ ਰਹਿਣਾ। ਦੁਨੀਆਂ ਕੀ ਹੁੰਦੀ ਹੈ? ਇਕੱਲਾ ਬੰਦਾ ਦੁਨੀਆਂ ਹੁੰਦੀ ਕਿ ਆਪਾਂ ਸਾਰੇ ਮਿਲਾ ਕੇ ਕੁਲੈਕਟਿਵ ਆਪਾਂ ਦੁਨੀਆਂ ਆਪਾਂ ਹੀ ਬਣਦੇ ਹਾਂ? ਦੁਨੀਆਂ ਕੀ ਹੁੰਦੀ ਆ? ਤੁਸੀਂ ਹਰ ਘਰ 'ਚ ਚਲੇ ਜਾਓ, ਹਰ ਘਰ 'ਚ ਇੱਕੋ ਨਸੀਹਤ ਦਿੱਤੀ ਜਾ ਰਹੀ ਮੇਰੇ ਸਮੇਤ ਆਪਣੇ ਸਾਰੇ ਘਰਾਂ ਦੇ ਵਿੱਚ, ਇਹ ਗੱਲ ਤੁਸੀਂ ਜ਼ਰੂਰ ਸੁਣੀ ਹੋਵੇਗੀ, ਉਹ ਪੁੱਤ ਦੁਨੀਆਂ ਬੜੀ ਭੈੜੀ ਹੋ ਗਈ ਉਹ। ਅੱਛਾ ਆਪਦੇ ਘਰ ਨੂੰ ਕੋਈ ਦੁਨੀਆਂ ਮੰਨਦਾ ਹੀ ਨਹੀਂ, ਆਪਾਂ ਇੱਦਾਂ ਸਮਝਦੇ ਹਾਂ ਵੀ ਜਿਵੇਂ ਆਪਾਂ ਕਿਸੇ ਸਾਡਾ ਘਰ ਕਿਸੇ ਹੋਰ ਪਲੈਨਟ 'ਤੇ ਹੈ ਅਤੇ ਇੱਥੋਂ ਵਿਜ਼ਿਟ ਕਰਕੇ ਆਪਾਂ ਦੁਨੀਆਂ ਜਾਣਾ ਅਤੇ ਪੁੱਤ ਦੁਨੀਆਂ ਬੜੀ ਭੈੜੀ ਹੋ ਗਈ ਉਹ। ਉਹ ਨਹੀਂ ਨਹੀਂ ਨਹੀਂ ਨਹੀਂ ਮੈਂ ਤੁਸੀਂ ਆਪਾਂ ਸਾਰੇ ਦੁਨੀਆਂ ਵਾਂ, ਮੈਂ ਸਾਰੀ ਦੁਨੀਆਂ, ਆਪਾਂ ਸਾਰੀ ਦੁਨੀਆਂ 'ਚ ਆਉਂਦੇ ਹਾਂ। ਤਾਂ ਗੁਰੂ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਕਲਯੁਗ ਧਰਮ ਕਲਾ ਇੱਕ ਰਹਾਏ, ਇੱਕ ਪੈਰ ਚੱਲੇ ਮਾਇਆ ਮੋਹ ਵਧਾਏ, ਮਾਇਆ ਮੋਹ ਅਤ ਗੁਬਾਰ, ਸਤਿਗੁਰ ਭੇਟਾ ਨਾਮ ਉਧਾਰ। ਗੱਲ ਇਹ ਹੈ ਵੀ ਸਤਯੁਗ ਕਲਯੁਗ ਦੁਆਪਰ ਤ੍ਰੇਤੇ ਯੁੱਗਾਂ ਦੀ ਗੱਲ ਨਹੀਂ ਹੈਗੀ, ਜਿਹਨੇ ਆਪਣੇ ਗੁਰੂ ਨੂੰ ਭੇਟ ਲਿਆ ਨਾ ਉਹਦਾ ਕਲਿਆਣ ਹੋਣਾ, ਉਹਨੂੰ ਸਮਝ ਮਿਲਣੀ ਹੈ, ਉਹਨੂੰ ਸੋਝੀ ਮਿਲਣੀ ਹੈ, ਉਹਨੇ ਆਪਣੇ ਅੰਦਰ ਦਾ ਕਲਯੁਗ ਕੱਢ ਕੇ ਬਾਹਰ ਮਾਰਨਾ। ਇਹ ਚੀਜ਼ਾਂ ਸਾਰੀਆਂ ਸਾਡੇ ਅੰਦਰ ਵਰਤਦੀਆਂ ਨੇ, ਅੰਦਰ ਹੀ। ਕੋਈ ਟਾਈਮ ਬਾਹਰੋਂ ਨਾ ਚੰਗਾ ਹੈ ਅਤੇ ਨਾ ਮਾੜਾ ਹੈ, ਕੋਈ ਟਾਈਮ ਇੱਦਾਂ ਨਹੀਂ ਹੁੰਦਾ। ਇਹ ਚੰਗਾ ਸਮਾਂ ਹੁਣ ਲੋਕ ਕਹਿੰਦੇ ਨੇ ਜਦੋਂ ਸਾਡਾ ਚੰਗਾ ਸਮਾਂ ਚੱਲਦਾ ਸੀ ਹੁਣ ਸਾਡਾ ਸਮਾਂ ਮਾੜਾ ਆ ਗਿਆ, ਤੁਹਾਡੀ ਧਾਰਨਾ ਹੀ ਗਲਤ। ਤੁਹਾਨੂੰ ਕਿੰਨੇ ਆਖਿਆ ਵੀ ਜੇ ਤੁਹਾਡੇ ਕੋਲ ਪੈਸਾ ਘੱਟ ਗਿਆ ਤਾਂ ਸਮਾਂ ਮਾੜਾ ਹੋ ਗਿਆ? ਜੇ ਤੁਹਾਡੇ ਕੋਲ ਪੈਸਾ, ਮੰਨ ਲਓ ਤੁਸੀਂ $100 ਕਮਾਉਂਦੇ ਸੀ, 80 ਰਹਿ ਗਏ, ਸਮਾਂ ਮਾੜਾ ਹੋ ਗਿਆ ਇਹਦੇ ਨਾਲ? 80 ਕਮਾਉਣ ਵਾਲੇ ਕੋਲ 60 ਰਹਿ ਗਏ, ਸਮਾਂ ਮਾੜਾ ਹੋ ਗਿਆ ਇਹਦੇ ਨਾਲ? ਕਿੰਨੇ ਕਿਹਾ ਤੁਹਾਨੂੰ ਇਹ? ਕਿੰਨੇ ਇਹ ਤੁਹਾਡੀ ਸੁਰਤ ਵਿੱਚ ਥੋਟ ਪਾ ਦਿੱਤਾ ਹੈ? ਕਿੰਨੇ ਕਿਹਾ? ਇਸ ਕਰਕੇ ਸਮਝਣ ਵਾਲੀ ਗੱਲ ਹੈ, ਸਮਾਂ ਮਾੜਾ ਹੈ ਜਿਸ ਦਿਨ ਤੁਸੀਂ ਕ੍ਰੋਧੀ ਹੋ, ਲੋਭੀ ਹੋ, ਹੰਕਾਰੀ ਹੋ, ਜਦੋਂ ਤੁਸੀਂ ਇਸ ਭੈੜੀ ਬਿਰਤੀ ਵਿੱਚ ਜੀਂਦੇ ਹੋ ਉਹ ਸਮਾਂ ਮਾੜਾ ਹੈ, ਅਦਰਵਾਈਜ਼ ਕੋਈ ਸਮਾਂ ਮਾੜਾ ਨਹੀਂ, ਕੋਈ ਗੱਲ ਨਹੀਂ। ਤਾਂ ਗੁਰੂ ਕਿਰਪਾ ਕਰੇ ਅਸੀਂ ਇਸ ਯੁੱਗਾਂ ਦੀ ਫਿਲੋਸਫੀ ਨੂੰ ਸਮਝਣ ਦਾ ਯਤਨ ਕਰੀਏ। ਬਾਬਾ ਜੀ ਕਹਿੰਦੇ ਨੇ ਸਭ ਯੁੱਗ ਮੈਂ ਸਾਚਾ ਇੱਕੋ ਸੋਈ, ਇੱਕੋ ਹੈ ਭਾਈ ਭਾਵੇਂ ਸਮਾਂ ਕੋਈ ਵੀ ਹੋਵੇ, ਯੁੱਗ ਕੋਈ ਵੀ ਹੋਵੇ, ਸਭ ਮੈਂ ਸੱਚ ਦੂਜਾ ਨਹੀਂ ਕੋਈ, ਸਾਚੀ ਕੀਰਤ ਸੱਚ ਸੁੱਖ ਹੋਈ, ਜਿਹਨੇ ਰੱਬ ਦੀ ਸੱਚੀ ਸਿਫਤਸਲਾਹ ਕਰ ਲਈ ਉਹਨੂੰ ਹੀ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਤਾਂ ਗੁਰੂ ਕਿਰਪਾ ਕਰੇ ਜੀ, ਇਹ ਸੀ ਪਾਵਨ ਹੁਕਮਨਾਮੇ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਭਾਈ ਹਰਜਿੰਦਰ ਸਿੰਘ ਹੋਣਾ ਦੇ ਜਥੇ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸੋ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਆਪ ਗੁਰੂ ਕੀ ਸਿਮਤ ਗੁਰੂ ਸਾਹਿਬ ਬਖਸ਼ ਜੋ ਬਖਸ਼ ਲੈਣਾ। ਸੋ ਅਗਲੇ ਸਮੇਂ ਵਾਸਤੇ ਭਾਈ ਸਾਹਿਬ ਭਾਈ ਗੁਰਸਿੰਘ ਸਿੰਘ ਜੀ ਉਹਨਾਂ ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ। ਪਤੇ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कोट पराद हमारे खंडो अनक विधि समझावो हम अज्ञान अलप मत थोरी

तुम्हारी शरण तुम्हारी आसा, तुम ही सज्जन सुहेले, राखो।

ਵਾਹਿਗੁਰੂ ਜੀਓ ਆਸਾ ਮਹਿਲਾ ਪਹਿਲਾ।

ਤੂੰ ਸਰਬੇ ਪੂਰ ਰਹਿਆ ਲੇਵ ਲਾਏ ਰਹਾਉ ਜੀ ਉਪਾਏ ਜੁਗਤ ਹੱਥ ਕੀਨੀ ਕਾਲੀ ਨੱਥ ਕਿਆ ਵੱਡਾ ਭਇਆ ਕਿਸ ਤੋਂ ਪੁਰਖ ਜੋਰੂ ਕੌਣ ਕਹੀਐ ਸਰਬ ਨਿਰੰਤਰ ਰਵ ਰਹਿਆ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ ਆਗੇ ਅੰਤ ਨ ਪਾਇਓ ਤਾਂ ਕਾ ਕੰਸ ਛੇਦ ਕਿਆ ਵੱਡਾ ਭਇਆ ਰਤਨ ਉਪਾਏ ਧਰੇ ਖੀਰ ਮਥਿਆ ਹੋਰ ਪਖਲਾਏ ਜੇ ਅਸੀਂ ਕੀਆ ਕਹਿ ਨਾਨਕ ਛਪੈ ਕਿਉਂ ਛਪਾਇਆ ਕਹਿ ਨਾਨਕ ਛਪੈ ਕਿਉਂ ਛਪਿਆ ਏਕੀ ਏਕੀ ਵੰਡ ਦੀਆ ਕਹਿ ਨਾਨਕ ਛਪੈ ਕਿਉਂ ਛਪਿਆ

ਤੇ ਬੱਕਰੀ ਨੂੰ ਉਹਨੇ ਖਾ ਜਾਣਾ। ਮਤਲਬ ਜਿਹੜੀਆਂ ਦੋਵੇਂ ਚੀਜ਼ਾਂ ਬਿਲਕੁਲ ਇੱਕ ਦੂਜੇ ਦੇ ਵਿਰੋਧੀ ਨੇ, ਜਿਹੜੀਆਂ ਦੋਵੇਂ ਚੀਜ਼ਾਂ ਇੱਕ ਦੂਜੇ ਦੇ ਬਿਲਕੁਲ ਵਿਰੋਧੀ, ਸ਼ੇਰ ਦਾ ਸੁਭਾਅ ਵੱਖਰਾ, ਬੱਕਰੀ ਦਾ ਸੁਭਾਅ ਵੱਖਰਾ। ਅੱਛਾ, ਬੱਕਰੀ ਜਿਹੜੀ ਹੁੰਦੀ ਹੈ ਨਾ, ਜੇ ਸ਼ੇਰ ਦੇ ਅੱਗੇ ਦੁਹਾਈ ਵੀ ਪਾਵੇ ਵੀ ਮੈਂ ਤੇਰਾ ਕੀ ਵਿਗਾੜਿਆ, ਮੈਂ ਤੇਰਾ ਕੀ ਨੁਕਸਾਨ ਕੀਤਾ, ਬੱਕਰੀ ਨੂੰ ਉਸ ਦੁਹਾਈ ਪਾਉਣ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਸ਼ੇਰ ਦਾ ਸੁਭਾਅ ਹੀ ਹੈ ਜ਼ੁਲਮੀ ਹੈ, ਉਹਨੇ ਮਾਰਨਾ ਹੀ ਮਾਰਨਾ। ਏਦਾਂ ਹੀ ਦੁਨੀਆਂ ਵਿੱਚ ਵੀ ਕਈ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਸਫਾਈਆਂ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ, ਉਹ ਉਸ ਤਾਮਸੀ ਸੁਭਾਅ ਦੇ ਮਾਲਕ ਹੁੰਦੇ ਨੇ। ਤੋ ਬਾਬਾ ਜੀ ਨੇ ਗੱਲ ਆਖੀ, ਆਖਿਆ ਅਕਾਲ ਪੁਰਖ ਵਾਹਿਗੁਰੂ ਤੇਰੀ ਕੁਦਰਤ ਐਸੀ ਹੈ ਵੀ ਤੂੰ ਇੱਥੇ ਜਿਹੜੇ ਦੋ ਵਿਰੋਧੀ ਤੱਤ ਸੀ ਉਹਨਾਂ ਨੂੰ ਵੀ ਇਕੱਠਿਆਂ ਕਰ ਦਿੱਤਾ। ਹੁਣ ਮੰਨ ਲਓ ਵਿਰੋਧੀ ਤੱਤ ਕਿਵੇਂ, ਪਾਣੀ ਤੇ ਅੱਗ, ਬੱਕਰੀ ਤੇ ਸ਼ੇਰ। ਜਿੱਦਾਂ ਬੱਕਰੀ ਤੇ ਸ਼ੇਰ ਇਕੱਠੇ ਵੱਜੇ, ਵਾਹਿਗੁਰੂ ਤੂੰ ਪਾਣੀ ਤੇ ਅੱਗ ਨੂੰ ਇਕੱਠਿਆਂ ਟਕਾ ਦਿੱਤਾ। ਦੋਵੇਂ ਜਿਹੜੇ ਨੇ ਵਿਰੋਧੀ ਤੱਤ ਸੀ, ਇਹਨੂੰ ਮਹਾਰਾਜ ਨੇ ਬਾਣੀ ਵਿੱਚ ਆਖਿਆ ਬੰਨ ਬੱਕਰੀ ਸ਼ੀਂਹ ਹੰਢਾਇਆ। ਆਖਿਆ ਸ਼ੀਂਹ ਦੇ ਲਾਗੇ ਸ਼ੇਰ ਦੇ ਲਾਗੇ ਤੂੰ ਬੱਕਰੀ ਬੰਨ ਦਿੱਤੀ। ਤੋ ਇਹ ਤੇਰੀ ਵਡਿਆਈ ਹੈ, ਇਹ ਤੇਰੀ ਕੁਦਰਤ ਹੈ ਵੀ ਇਸ ਕੁਦਰਤ ਦੇ ਵਿੱਚ ਜਿਹੜੀਆਂ ਦੋ ਚੀਜ਼ਾਂ ਬਿਲਕੁਲ ਇੱਕ ਦੂਜੇ ਦੇ ਖਿਲਾਫ ਸੀ, ਵਾਹਿਗੁਰੂ ਜੀ ਤੁਸੀਂ ਉਹਨੂੰ ਵੀ ਇਕੱਠਿਆਂ ਕਰ ਦਿੱਤਾ, ਉਹਨੂੰ ਵੀ ਇੱਕ ਕਰ ਦਿੱਤਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਕਿਆ ਉਪਮਾ ਤੇਰੀ ਆਖੀ ਜਾਏ। ਪਹਿਲਾ ਬਚਨ ਰੱਖਿਆ ਪੌਣ ਉਪਾਏ, ਹਵਾ ਨੂੰ ਪੈਦਾ ਕਰਕੇ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ। ਆਖਿਆ ਅੰਦੁਲੇ ਦਹਿ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ। ਅੰਨੇ ਹੋਏ ਰਾਵਣ ਨੇ, ਦਸਾਂ ਸਿਰਾਂ ਵਾਲੇ ਰਾਵਣ ਨੇ ਆਪਣਾ ਸਿਰ ਵਢਾ ਲਿਆ, ਤੇ ਕੀ ਜਿੰਨੇ ਰਾਵਣ ਦਾ ਸਿਰ ਵੱਢਿਆ ਉਹ ਵੱਡਾ ਹੋ ਗਿਆ। ਬਸ ਇੰਨੀ ਗੱਲ ਨਾਲ ਹੀ ਤੁਹਾਨੂੰ ਅਕਾਲ ਪੁਰਖ ਚੇਤੇ ਭੁੱਲ ਗਿਆ, ਤੁਹਾਨੂੰ ਪਰਮੇਸ਼ਰ ਚੇਤੇ ਭੁੱਲ ਗਿਆ। ਇੱਕ ਨਿੱਘੀ ਜੀ ਕਹਾਣੀ ਤੁਸੀਂ ਸੁਣ ਲਈ ਤੇ ਉਹਦੇ ਕੋਲ ਇੰਸਪਾਇਰ ਹੋ ਗਏ, ਪ੍ਰਭਾਵਿਤ ਹੋ ਗਏ। ਅੱਛਾ, ਬਹੁਤ ਵਾਰ ਇੱਦਾਂ ਹੁੰਦਾ ਜੀ, ਧਰਮ ਦੀਆਂ ਜਿਹੜੇ ਲੋਕ ਗੱਲਾਂ ਕਰਦੇ ਨੇ ਨਾ, ਜਿਹੜੇ ਬਾਹਰੀ ਤੌਰ ਉੱਤੇ ਵੇਖਣ ਨੂੰ ਤੁਹਾਨੂੰ ਧਰਮੀ ਲੱਗਦੇ ਨੇ, ਤੇ ਉਹਨਾਂ ਨੇ ਲੁੱਟ ਦੇ ਸਾਧਨ ਬੜੇ ਬਣਾਏ ਹੋਣੇ। ਇੱਕ ਇੰਡੀਆ ਦੇ ਵਿੱਚ ਹੁੰਦਾ ਸੀ, ਉਹਦਾ ਨਾਂ ਸੀ ਸਾਈਂ ਬਾਬਾ, ਬੜਾ ਕਾਰੋਬਾਰ ਹੈ ਅੱਜ ਵੀ ਜੇ ਤੁਸੀਂ ਵੇਖੋ ਉਹਦੇ ਨਾਂ 'ਤੇ ਵੱਡੇ ਵੱਡੇ ਸਕੂਲ ਜਿਹੜੇ ਨੇ, ਅਤੇ ਤੁਸੀਂ ਕਹਿ ਸਕਦੇ ਹੋ ਵੀ ਮਿਲੀਅਨ ਆਫ ਡਾਲਰ ਦੀ ਪ੍ਰੋਪਰਟੀ ਹੈ ਇੰਡੀਆ ਦੇ ਵਿੱਚ ਸਾਈਂ ਬਾਬੇ ਦੀ। ਉਹ ਜਦੋਂ ਇੱਦਾਂ ਲੋਕਾਂ ਦੇ ਅੱਗੇ ਉਹਨੇ ਜਾਣਾ ਨਾ ਜੀ, ਅਤੇ ਲੋਕ ਅੱਗੇ ਬੈਠੇ ਹੋਣੇ, ਵੱਡੀ ਤਾਦਾਦ ਦੇ ਵਿੱਚ ਦੁਨੀਆ ਅੱਗੇ ਬੈਠੀ ਸੀ, ਉਹਨੇ ਇੱਦਾਂ ਹਵਾ 'ਚ ਹੱਥ ਮਾਰਨਾ ਅਤੇ ਐਂ ਕਰਕੇ ਸਵਾਹ ਲੋਕਾਂ ਦੀ ਝੋਲੀ 'ਚ ਪਾ ਦੇਣੀ। ਲੋਕਾਂ ਨੇ ਹਨਾ ਬਾਬਾ ਜੀ ਨੇ ਕਰਾਮਾਤ ਕਰ ਦਿੱਤੀ, ਕਮਾਲ ਕਰ ਦਿੱਤੀ, ਕਮਾਲ ਕਰ ਦਿੱਤੀ। ਤੋ ਲੋਕ ਉਸ ਚੀਜ਼ ਵਿੱਚ ਬੜਾ ਖੁਸ਼ ਸਨ, ਅਤੇ ਹਰ ਸਿਆਣੇ ਬੰਦੇ ਨੂੰ ਜਿਹੜਾ ਥੋੜ੍ਹੀ ਬਹੁਤੀ ਸਮਝ ਅਤੇ ਵਿਵੇਕ ਰੱਖਦਾ ਸੀ ਉਹਨੂੰ ਪਤਾ ਹੈ ਵੀ ਇਹਦੇ ਹੱਥ ਵਿੱਚ ਕੁਝ ਹੈ। ਉਹ ਹੁੰਦੀ ਸੀ ਕੋਈ ਗੋਲੀ, ਇੱਦਾਂ ਉਹਨੇ ਇੱਥੇ ਵਿਚਕਾਰ ਅੜਾਈ ਹੁੰਦੀ ਸੀ, ਟ੍ਰਿਕ ਸੀ, ਜਿਵੇਂ ਜਾਦੂਗਰ ਕਰਾਮਾਤਾਂ ਹੀ ਵਿਖਾਉਂਦੇ ਨੇ ਨਾ। ਉਹਨੇ ਕੀ ਕਰਨਾ ਜੀ, ਇੱਥੇ ਕੋਈ ਗੋਲੀ ਜੀ ਅੜਾਈ ਹੋਣੀ ਕੈਪਸੂਲ ਦੇ ਵਿੱਚ, ਇੱਦਾਂ ਸਵਾਹ ਪਾ ਕੇ ਇੱਦਾਂ ਅੜਾਈ ਹੋਣੀ, ਅਤੇ ਉਹਨੇ ਐਂ ਕਰਨਾ, ਅਤੇ ਨਾਲ ਹੀ ਉਹਦੇ ਕੋਲ ਟ੍ਰਿਕ ਸੀ, ਉਹਨੇ ਉਹ ਹੱਥ ਦੇ ਵਿੱਚੋਂ ਉਹਨਾਂ ਆਣਾ ਲਓ ਵੀ ਇਹਦੇ ਇੱਥੇ ਹਵਾ ਦੇ ਵਿੱਚੋਂ ਹੀ ਚੀਜ਼ਾਂ ਫੜਦਾ। ਤੋ ਉਹਨੂੰ ਲੋਕੀ ਭਗਵਾਨ ਉਹਨੂੰ ਰੱਬ ਮੰਨਣ ਲੱਗ ਪਏ, ਲੱਖਾਂ ਦੀ ਤਾਦਾਦ ਵਿੱਚ ਲੋਕ ਬੈਠੇ ਨੇ। ਇੱਕ ਮੈਂ ਇੱਥੇ ਬੇਨਤੀ ਹੋਰ ਕਰਦੇ ਹਾਂ, ਕਈ ਵਾਰ ਕਿਹਾ ਜਾਂਦਾ ਫਲਾਨੀ ਜਗ੍ਹਾ 'ਤੇ ਇੰਨੇ ਲੋਕ ਬੈਠੇ ਹੁੰਦੇ ਨੇ, ਇੱਥੇ ਘੱਟ ਨੇ, ਉੱਥੇ ਥੋੜ੍ਹੇ ਨੇ। ਤੁਹਾਨੂੰ ਕੀ ਲੱਗਦਾ ਵੀ ਜਿੱਥੇ ਜ਼ਿਆਦਾ ਲੋਕ ਬੈਠੇ ਹੋਣ ਉੱਥੇ ਲੋਕ ਸਿਆਣੇ ਹੁੰਦੇ ਨੇ? ਸਿਆਣਿਆਂ ਦੀਆਂ ਭੀੜਾਂ ਕਦੋਂ ਦੀਆਂ ਆਉਣ ਲੱਗ ਪਈਆਂ? ਮੂਰਖਾਂ ਦੀਆਂ ਤਾਂ ਹੁੰਦੀਆਂ ਨੇ, ਸਿਆਣਿਆਂ, ਸਿਆਣਾ ਬੰਦਾ ਵਿਵੇਕਸ਼ੀਲ ਹੁੰਦਾ ਹੈ, ਉਹ ਗੱਲ ਨੂੰ ਸਮਝਦਾ ਹੈ। ਮੂਰਖਾਂ ਦੀ ਭੀੜ ਤਾਂ ਜਿੱਥੇ ਮਰਜ਼ੀ ਇਕੱਠੀ ਕਰ ਲਓ, ਜਿੰਨੀ ਮਰਜ਼ੀ ਹੋ ਸਕਦੀ ਹੈ, ਕਿਉਂਕਿ ਮੂਰਖਾਂ ਕੋਲ ਆਪਣਾ ਦਿਮਾਗ ਥੋੜ੍ਹਾ ਹੁੰਦਾ, ਉਹਨਾਂ ਕੋਲ ਆਪਣੀ ਕੋਈ ਸਮਝ ਥੋੜ੍ਹਾ ਹੈ। ਤੋ ਇੱਦਾਂ ਹੀ ਤੁਸੀਂ ਵੇਖੋ, ਕੋਈ ਕਿਸੇ ਧਾਮ ਵਾਲਾ, ਕੋਈ ਕਿਸੇ ਧਾਮ ਵਾਲਾ, ਲੱਖਾਂ ਦੀ ਗਿਣਤੀ ਵਿੱਚ ਅੱਗੇ ਭੀੜਾਂ ਉਹਨਾਂ ਦੇ ਬੈਠੀਆਂ ਹੋਈਆਂ ਜੀ, ਅਤੇ ਉਹ ਸਾਰੇ ਕਹਿ ਰਹੇ ਨੇ ਬਾਬੇ ਆ ਤੁਸੀਂ ਸਿਰਸੇ ਵਾਲਾ ਹੁਣ ਜੇਲ੍ਹ 'ਚ ਹੈ, ਆਸਾ ਰਾਮ ਜੇਲ੍ਹ 'ਚ ਹੈ, ਥੋੜ੍ਹੀਆਂ ਭੀੜਾਂ ਸੀ ਉਹਨਾਂ ਦੇ ਮਗਰ, ਭੀੜਾਂ ਦੀ ਗਿਣਤੀ ਕੋਈ ਨਹੀਂ ਸੀ ਜਿੰਨੇ ਲੋਕ ਉਹਨਾਂ ਦੇ ਮਗਰ ਤੁਰੇ ਫਿਰਦੇ ਸੀ, ਪਰ ਸਿਆਣੇ ਬੰਦਿਆਂ ਦੀ ਉੱਥੇ ਥੋੜ੍ਹ ਸੀ, ਘਾਟ ਸੀ, ਸਮਝ ਸੀ, ਚਲਾਕ ਲੋਕਾਂ ਦੀਆਂ ਭੀੜਾਂ ਸਨ। ਤੋ ਗੁਰੂ ਕਿਰਪਾ ਕਰੇ, ਬਾਬਾ ਜੀ ਨੇ ਵੇਖੋ ਕੀ ਆਖਿਆ, ਉਹਨਾਂ ਆਖਿਆ ਤੁਸੀਂ ਉਸ ਅਕਾਲ ਪੁਰਖ ਦੀ ਇਬਾਦਤ ਕਰਨੀ ਹੈ ਜਿਹੜਾ ਅਕਾਲ ਪੁਰਖ ਸਰਵ ਸ੍ਰੇਸ਼ਟ ਹੈ, ਜਿਹਦੇ ਬਾਰੇ ਤੁਸੀਂ ਬਾਣੀ ਵਿੱਚੋਂ ਪੜ੍ਹਿਆ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੋ ਤੁਸੀਂ ਛੱਡੋ ਕਹਾਣੀਆਂ ਨੂੰ ਵੀ ਰਾਮ ਨੇ ਰਾਵਣ ਨੂੰ ਮਾਰ ਦਿੱਤਾ ਅਤੇ ਰਾਮ ਦੀ ਪੂਜਾ ਸ਼ੁਰੂ ਕਰ ਦਿਉ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਸਾ ਰਾਗ ਦੇ ਇਸ 7 ਨੰਬਰ ਸ਼ਬਦ ਵਿੱਚ ਕਹਿੰਦੇ ਨੇ ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ

ਅੰਦੁਲੇ ਦਹਿ ਸਿਰ ਮੂੰਡ ਕਟਾਇਆ ਰਾਵਣ ਮਾਰ ਕਿਆ ਵੱਡਾ ਪਿਆ। ਆਖਿਆ ਕੀ ਉਹ ਵੱਡਾ ਹੋ ਗਿਆ ਇਹਦੇ ਨਾਲ ਹੀ। ਅਗਲਾ ਬਚਨ ਹੈ ਜੀ, ਆਖਿਆ ਜੀ ਉਪਾਏ ਜੁਗਤ ਹੱਥ ਕੀਨੀ, ਸਾਰੇ ਜੀਵਾਂ ਨੂੰ ਪੈਦਾ ਕਰਕੇ ਤੇ ਹੁਕਮ ਰੂਪੀ ਨੱਥ ਪਾ ਕੇ ਰੱਬ ਨੇ ਸਾਨੂੰ ਸਾਰਿਆਂ ਨੂੰ ਆਪਣੇ ਕੰਟਰੋਲ ਵਿੱਚ ਕੀਤਾ ਹੋਇਆ। ਜਿਵੇਂ ਕੋਈ ਪਸ਼ੂ ਹੁੰਦਾ ਨਾ ਜੀ, ਜਿਹੜਾ ਪਸ਼ੂ ਅਥਰਾ ਹੋਵੇ ਤੇ ਜਿਹੜਾ ਸਿਆਣਾ ਪਸ਼ੂ ਨੂੰ ਪਾਲਣ ਵਾਲਾ ਹੈ ਉਹ ਨੱਕ ਦੇ ਵਿੱਚ ਨਕੇਲ ਪਾ ਕੇ ਤੇ ਉਹਨੂੰ ਹੱਥ ਵਿੱਚ ਫੜ ਲੈਂਦਾ। ਬਾਬਾ ਜੀ ਕਹਿੰਦੇ ਨੇ ਜਿੰਨੇ ਇਹ ਸੰਸਾਰ ਤੇ ਜੀਵ ਨੇ ਨਾ, ਕੋਈ ਜਿੰਨਾ ਮਰਜ਼ੀ ਚਲਾਕ ਬਣਿਆ ਫਿਰੇ, ਸਾਡੀ ਸਾਰਿਆਂ ਦੀ ਨੱਥ ਵਾਹਿਗੁਰੂ ਦੇ ਹੱਥ ਵਿੱਚ ਹੈ, ਰੱਬ ਦੇ ਹੱਥ ਵਿੱਚ ਹੈ। ਸਾਰਿਆਂ ਨੇ ਤੁਰ ਜਾਣਾ, ਵੱਡੇ ਵੱਡੇ ਸਿਆਣੇ ਤੁਰਨਗੇ, ਇੱਥੋਂ ਚਲੇ ਜਾਣਗੇ। ਆਖਿਆ ਜੀ ਉਪਾਏ ਜਿੰਨੇ ਜੀਵਾਂ ਨੂੰ ਪੈਦਾ ਕਰਕੇ, ਆਪ ਨਾਥ ਨਾਥੀ ਸਭ ਜਾ ਕੇ, ਜੀ ਉਪਾਏ ਜੀਵ ਪੈਦਾ ਕਰਕੇ ਜੁਗਤ ਹੱਥ ਕੀ ਨੀ, ਜੁਗਤ ਕੰਟਰੋਲ ਆਪਣੇ ਹੱਥ ਵਿੱਚ ਜਿੰਨੇ ਰੱਖਿਆ ਹੈ। ਲਓ ਤੁਸੀਂ ਕਹਿ ਕੇ ਵੇਖੋ ਵੀ ਮੈਂ ਸਾਹ ਤੋਂ ਬਿਨਾਂ ਜੀਣਾ, ਜੀ ਕੇ ਵਿਖਾਓ, ਤੁਹਾਡੇ ਹੱਥ ਵਿੱਚ ਕੁਝ ਵੀ ਨਹੀਂ। ਤੁਸੀਂ ਕਹੋ ਵੀ ਮੈਂ ਧਰਤੀ ਉੱਤੇ ਖਲੋਣਾ ਹੈ ਤੇ ਦੋਵੇਂ ਲੱਤਾਂ ਤਾਂ ਉਹਨੂੰ ਚੁੱਕ ਲੈਣੀਆਂ ਨੇ। ਲਓ ਖਲੋ ਕੇ ਵਿਖਾਓ ਥੋੜ੍ਹਾ। ਇਹ ਰੱਬ ਦੀ ਮਰਜ਼ੀ ਹੈ ਵੀ ਉਹਨੇ ਕਿਹਾ ਇੱਕ ਲੱਤ ਤੇ ਖਲੋ ਸਕਦੇ ਹੋ, ਦੂਜੀ ਨਹੀਂ ਚੁੱਕ ਸਕਦੇ ਤੁਸੀਂ, ਉਹਦੇ ਹੱਥ ਵਿੱਚ ਹੈ, ਉਹਦੇ ਕੰਟਰੋਲ ਵਿੱਚ ਹੈ। ਤੁਸੀਂ ਕਹੋ ਮੈਂ ਪਾਣੀ ਤੋਂ ਬਿਨਾਂ ਜੀ ਕੇ ਵਿਖਾਊਂਗਾ, ਨਹੀਂ ਜੀ ਸਕਦੇ ਤੁਸੀਂ। ਸਾਡੀ ਜੁਗਤ ਕਿਹਦੇ ਹੱਥ ਵਿੱਚ ਹੈ? ਵਾਹਿਗੁਰੂ ਦੇ ਹੱਥ ਵਿੱਚ, ਉਹਦੇ ਹੁਕਮ ਵਿੱਚ ਹੈ, ਸਾਡੀ ਡੋਰ ਉਹਦੇ ਹੱਥ ਵਿੱਚ ਹੈ। ਤੋ ਬਾਬਾ ਜੀ ਕਹਿੰਦੇ ਜਿੰਨੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਤੇ ਐਨ ਵਸ ਵਿੱਚ ਨੱਥ ਕੇ ਰੱਖਿਆ ਹੋਇਆ, ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਪਿਆ। ਹੁਣ ਸਮਝਿਓ, ਨੱਥ ਦਾ ਅਰਥ ਹੁੰਦਾ ਜੀ ਵਸ ਵਿੱਚ ਕਰਕੇ। ਇੱਕ ਮਿਥਿਹਾਸ ਦੀ ਪ੍ਰਚਲਿਤ ਕਹਾਣੀ ਇਹ ਸੀ ਵੀ ਜਿਹੜਾ ਨਾ ਕਾਲੀ ਨਾਗ ਹੈ ਉਹਨੂੰ ਕ੍ਰਿਸ਼ਨ ਨੇ ਆਪਣੇ ਵਸ ਵਿੱਚ ਕੀਤਾ। ਨਾਗ ਸੱਪ ਨੂੰ ਕਹਿੰਦੇ ਨੇ, ਕੋਈ ਨਾਗ ਹੋਣਾ, ਕੋਈ ਫਨੀਅਰ, ਕੋਈ ਵੱਡਾ ਕਾਲਾ, ਉਹਨੂੰ ਕਿਹਨੇ ਵਸ ਵਿੱਚ ਕੀਤਾ? ਕ੍ਰਿਸ਼ਨ ਨੇ ਆਪਣੇ ਵਸ ਵਿੱਚ ਕੀਤਾ। ਬਾਬਾ ਜੀ ਕਹਿੰਦੇ ਕਮਾਲ ਹੈ। ਹੁਣ ਸੱਪਾਂ ਦੇ ਜਿਹੜੇ ਫੜਨ ਵਾਲੇ ਹੁੰਦੇ ਨੇ, ਵੱਡੇ ਵੱਡੇ ਸੱਪਾਂ ਨੂੰ, ਆਹ ਹੁਣ ਮੈਂ ਕਈ ਵਾਰ ਵੇਖਦਾ ਨਾ ਇੱਥੇ ਆਪਣੇ ਕਨੇਡਾ 'ਚ ਹੀ ਵੈਨਕੂਵਰ, ਕਿੰਨੇ ਡੇਂਜਰਸ ਉਹ ਜਾਨਵਰ ਨੇ ਜਿਨ੍ਹਾਂ ਨੂੰ ਛੋਟੇ ਛੋਟੇ ਬੱਚੇ ਵੀ ਕਈ ਵਾਰ ਬੀਬੀਆਂ ਜਿਹੜੀਆਂ ਨੇ ਉਹ ਕੰਟਰੋਲ ਕਰੀ ਫਿਰਦੀਆਂ। ਸੱਪਾਂ ਤੋਂ ਆਪਾਂ ਨੂੰ ਡਰ ਲੱਗਦਾ, ਅਗਲਿਆਂ ਨੇ ਕੰਟਰੋਲ ਕਰ ਲਿਆ, ਵਸ ਵਿੱਚ ਕਰ ਲਿਆ। ਆ ਇੱਥੇ ਕੋਈ ਜਾਨਵਰ ਆ ਜਾਵੇ, ਆਪਾਂ ਸਿਟੀ ਵਾਲਿਆਂ ਨੂੰ ਫੋਨ ਕਰੀਏ ਤੇ ਸਿਟੀ ਵਾਲਿਆਂ ਦਾ ਬੰਦਾ ਆਵੇ ਤੇ ਜਿਹੜੇ ਸੱਪ ਤੋਂ ਸਾਰੇ ਗੁਰਦੁਆਰੇ ਵਾਲੇ ਡਰ ਰਹੇ ਸਨ, ਉਹਨਾਂ ਨੇ ਇੱਕ ਮਿੰਟ 'ਚ ਕੰਟਰੋਲ ਉਹਨੂੰ ਕਰ ਲੈਣਾ, ਕਾਬੂ ਕਰ ਲੈਣਾ। ਉਹਨਾਂ ਨੂੰ ਚਿਰ ਥੋੜ੍ਹਾ ਲੱਗਣ ਦੇਣਾ, ਜੁਗਤ ਹੈ ਅਗਲਿਆਂ ਕੋਲ। ਪਰ ਕੀ ਬੰਦਾ ਉਹਨਾਂ ਕੰਟਰੋਲ ਕਰਨ ਵਾਲਿਆਂ ਨੂੰ ਆਖੇਗਾ ਵੀ ਇਹ ਦੇਵਤੇ ਬਣ ਗਏ, ਭਗਵਾਨ ਬਣ ਗਏ, ਰੱਬ ਬਣ ਗਏ? ਨਾ ਨਾ ਨਾ, ਇੱਦਾਂ ਨਹੀਂ ਹੈ। ਵਸ ਕਰਨ ਵਾਲਿਆਂ ਨੇ ਸ਼ੇਰਾਂ ਨੂੰ ਵਸ ਕਰਕੇ ਸਰਕਸ ਵਿੱਚ ਨਾਚ ਨਚਾ ਦਿੱਤੇ। ਤੋ ਬਾਬਾ ਜੀ ਕਹਿੰਦੇ ਇੱਕ ਬੰਦੇ ਨੇ ਸੱਪ ਵਸ ਵਿੱਚ ਕਰ ਲਿਆ, ਸ਼ਿਵ ਨੇ ਗਲ ਵਿੱਚ ਪਾ ਲਿਆ ਸੀ, ਕਿਸੇ ਨੇ ਹੋਰ ਆਪਣੀ ਸਵਾਰੀ ਬਣਾ ਲਿਆ। ਬੜੀਆਂ ਐਸੀਆਂ ਕਹਾਣੀਆਂ ਨੇ ਸੱਪਾਂ ਬਾਰੇ ਵੀ। ਤੋ ਮਹਾਰਾਜ ਕਹਿੰਦੇ ਨੇ ਉਸ ਰੱਬ ਨੂੰ ਚੇਤੇ ਕਰੋ ਜਿਹਨੇ ਸਾਰੇ ਸੰਸਾਰ ਨੂੰ ਆਪਣੇ ਵਸ ਵਿੱਚ ਕੀਤਾ ਹੈ। ਸੱਪਾਂ ਨੂੰ ਵਸ ਵਿੱਚ ਕਰਨ ਵਾਲਿਆਂ ਨੂੰ ਰੱਬ ਨਾ ਸਮਝੋ ਤੁਸੀਂ। ਜੀ ਉਪਾਏ ਜੁਗਤ ਹੱਥ ਕੀਨੀ, ਜਿਹਨੇ ਜੀਵਨ ਪੈਦਾ ਕਰਕੇ ਜੁਗਤ ਕੰਟਰੋਲ ਆਪਣੇ ਹੱਥ ਵਿੱਚ ਰੱਖਿਆ। ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਪਿਆ। ਆਖਿਆ ਕਾਲੀ ਨਾਗ ਨੂੰ ਨੱਥ ਕੇ ਕੋਈ ਵੱਡਾ ਹੋ ਗਿਆ ਇੱਥੇ? ਅਗਲਾ ਬਚਨ ਹੈ, ਕਿਸ ਤੂੰ ਪੁਰਖ ਜੋਰੂ ਕੌਣ ਕਹੀਏ। ਆਖਿਆ ਨਾ ਤੂੰ ਕਿਸੇ ਦਾ ਬੰਦਾ ਤੇ ਨਾ ਤੂੰ ਕਿਸੇ ਦੀ ਘਰ ਵਾਲੀ। ਰੱਬਾ, ਤੁਹਾਨੂੰ ਜਿੰਨੇ ਦੁਨੀਆਂ ਉੱਤੇ ਰੱਬ ਦਿਖਣਗੇ ਨਾ, ਇਹ ਜਾਂ ਕਿਸੇ ਦੀ ਪਤਨੀ ਹੈ ਤੇ ਜਾਂ ਕਿਸੇ ਦੇ ਘਰ ਵਾਲੇ ਨੇ। ਰਾਮ ਸੀਤਾ ਦਾ ਘਰ ਵਾਲਾ, ਰਾਧਾ ਕ੍ਰਿਸ਼ਨ ਦੇ ਘਰ ਵਾਲੀ, ਜਾਂ ਉਹਨੂੰ ਚਲੋ ਖੈਰ। ਹੁਣ ਇੱਦਾਂ ਜਿੰਨੇ ਵੀ ਨੇ, ਆਖਿਰ ਰੱਬ ਜੀ ਨਾ ਤੂੰ ਕਿਸੇ ਦਾ ਬੰਦਾ ਤੇ ਨਾ ਤੂੰ ਕਿਸੇ ਦੀ ਬੁੱਢੀ। ਕਿਸ ਤੂੰ ਪੁਰਖ ਜੋਰੂ ਕੌਣ ਕਹੀਏ, ਨਾ ਤੂੰ ਜੋਰੂ ਹੈ ਕਿਸੇ ਦਾ ਤੇ ਨਾ ਤੂੰ ਕਿਸੇ ਬੰਦੇ ਦਾ, ਨਾ ਕਿਸੇ ਔਰਤ ਦਾ ਮਰਦ ਹੈ ਤੂੰ। ਬਾਬਾ ਜੀ ਨੇ ਕਿਹਾ ਕਿਸ ਤੂੰ ਪੁਰਖ ਜੋਰੂ ਕੌਣ ਕਹੀਏ, ਸਰਬ ਨਿਰੰਤਰ ਰੱਬ ਰਹਿ, ਤੂੰ ਸਾਰਿਆਂ ਦੇ ਵਿੱਚ ਵਸਿਆ ਹੋਇਆ, ਤੂੰ ਕਿਸੇ ਇੱਕ ਦਾ ਬੰਦਾ ਤੇ ਬੁੱਢੀ ਨਹੀਂ ਹੈਗਾ। ਗੁਰੂ ਵੀ ਇੱਦਾਂ ਹੀ ਹੈ, ਗੁਰੂ ਵੀ ਸਾਰਿਆਂ ਦਾ ਹੈ। ਗੁਰ ਮੇਰਾ ਸੰਗ ਸਦਾ ਹੈ, ਨਾਲੇ ਕਿਸੇ ਇੱਕ ਦੀ ਜਗੀਰ ਥੋੜਾ ਹੈਗਾ ਗੁਰੂ ਗ੍ਰੰਥ ਸਾਹਿਬ। ਕਿਸ ਤੂੰ ਪੁਰਖ ਜੋਰੂ ਕੌਣ ਕਹੀਏ, ਸਰਬ ਨਿਰੰਤਰ ਰੱਬ ਰਹੇ ਆ। ਮਹਾਰਾਜ ਕਹਿੰਦੇ ਆਗੇ ਅੰਤ ਨਾ ਪਾਇਓ ਤਾਂ ਕਾ ਕੰਸ ਛੇਦ ਕਿਆ ਵੱਡਾ ਪਿਆ। ਆਖਿਆ ਉਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਹਿਲਾ ਬਚਨ ਸੀ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ, ਆਗੇ ਅੰਤ ਨਾ ਪਾਇਓ ਤਾਂ ਕਾ ਕੰਸ ਛੇਦ ਕਿਆ ਵੱਡਾ ਪਿਆ। ਕਹਿੰਦੇ ਨੇ ਵੀ ਜਿਹੜਾ ਬ੍ਰਹਮਾ ਸੀ ਉਹ ਕੌਲ ਦੀ ਨਾਲ ਵਿੱਚੋਂ ਜੰਮਿਆ ਸੀ, ਜਿਹੜਾ ਕੌਲ ਫੁੱਲ ਹੁੰਦਾ ਉਹਦੀ ਨਾਭ ਦੇ ਵਿੱਚੋਂ ਜੰਮਿਆ ਸੀ।
ਵਿਸ਼ਨੂੰ ਉਹਦਾ ਹਮਾਇਤੀ ਸੀ ਤੇ ਉਹ ਬ੍ਰਹਮਾ ਕੁਦਰਤ ਦਾ ਅੰਤ ਲੱਭਣ ਲਈ ਤੁਰਿਆ। ਮਹਾਰਾਜ ਕਹਿੰਦੇ ਸਾਰੀ ਉਮਰ ਭਟਕਦਾ ਰਿਹਾ ਪਰ ਉਹਨੂੰ ਅੰਤ ਨਾ ਲੱਭਾ। ਜਿਹੜੇ ਬ੍ਰਹਮੇ ਨੂੰ ਲੋਕਾਂ ਨੇ ਦੇਵਤਾ ਕਿਹਾ ਉਹਨੇ ਵੀ ਖੁਦਾ ਦੀ ਬਣਾਈ ਇਸ ਖਲਕਤ ਦਾ ਅੰਤ ਨਹੀਂ ਲੱਭ ਪਾਇਆ। ਉਹ ਤਾਂ ਬਾਬਾ ਜੀ ਨੇ ਕਿਹਾ ਅਕਾਲ ਪੁਰਖ ਬੇਅੰਤ ਜਿਹੜਾ ਹੈ ਨਾ ਇਸ ਕੁਦਰਤ ਦਾ ਮਾਲਕ ਹੈ, ਨਿਰਾ ਕੰਸ ਨੂੰ ਮਾਰ ਕੇ ਕੋਈ ਵੱਡਾ ਨਹੀਂ ਬਣ ਗਿਆ। ਹੁਣ ਕੰਸ ਨੂੰ ਕਿਹਨੇ ਮਾਰਿਆ ਸੀ? ਕ੍ਰਿਸ਼ਨ ਨੇ ਮਾਰਿਆ ਸੀ। ਆਖਿਆ ਉਹਨੂੰ ਕੰਸ ਨੂੰ ਮਾਰਨ ਵਾਲੇ ਨੂੰ ਤੁਸੀਂ ਰੱਬ ਸਮਝ ਲਿਆ? ਨਹੀਂ, ਵਾਹਿਗੁਰੂ ਅਕਾਲ ਪੁਰਖ ਵੱਡਾ ਹੈ। ਤੋ ਸਮੁੱਚੇ ਇਸ ਸ਼ਬਦ ਵਿੱਚ ਬਾਬਾ ਜੀ ਨੇ ਉਸਤਤ ਕੀਤੀ ਹੈ ਰੱਬ ਦੀ ਤੇ ਦੁਨੀਆਂ ਦੀਆਂ ਜਿੰਨੀਆਂ ਸਟੋਰੀਜ਼ ਜਿੰਨੀਆਂ ਕਹਾਣੀਆਂ ਸਨ। ਮਹਾਰਾਜ ਨੇ ਆਖਿਆ ਇਹਨਾਂ ਵਿੱਚ ਫਸਿਓ ਨਾ। ਅਖੀਰਲਾ ਬਚਨ ਹੈ ਜੀ, ਰਤਨ ਉਪਾਏ ਧਰੇ ਖੀਰ ਮਥਿਆ ਹੋਰ ਪਖਲਾਏ ਜੇ ਅਸੀਂ ਕੀ ਆ, ਕਹਿ ਨਾਨਕ ਛਪੈ ਕਿਉਂ ਛਪਿਆ ਏਕੀ ਏਕੀ ਵੰਡ ਦੀਆ। ਮਹਾਰਾਜ ਕਹਿੰਦੇ ਵੀ ਕਹਿੰਦੇ ਨੇ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ, ਉਹਦੇ ਵਿੱਚੋਂ 14 ਰਤਨ ਕੱਢੇ ਤੇ ਵੰਡਣ ਦੇ ਵੇਲੇ ਦੋਵੇਂ ਧੜੇ ਗੁੱਸੇ ਹੋ ਗਏ, ਜਿਹੜੀ ਗੱਲ ਪ੍ਰਚਲਿਤ ਹੈ। ਤੇ ਗੁੱਸੇ ਵਿੱਚ ਆਖਣ ਲੱਗੇ ਵੀ ਇਹ ਰਤਨ ਅਸੀਂ ਕੱਢੇ ਆ, ਉਹ ਕਹਿੰਦੇ ਅਸੀਂ ਕੱਢੇ ਆ। ਮਹਾਰਾਜ ਨੇ ਕਿਹਾ ਵੀ ਫਿਰ ਇੱਕ ਮੋਹਣੀ ਅਵਤਾਰ ਧਾਰ ਕੇ ਵਿਸ਼ਨੂੰ ਆਇਆ ਤੇ ਉਹਨੇ ਦੋਵਾਂ ਨੂੰ ਇੱਕ ਇੱਕ ਕਰਕੇ ਜਿਹੜੇ ਰਤਨ ਸੀ ਉਹ ਵੰਡ ਦਿੱਤੇ, ਜਿਹਨਾਂ ਵਿੱਚੋਂ ਸ਼ਰਾਬ ਇੱਕ ਹੈ ਜਿਹੜੀ ਦੇਵ ਰਾਕਸ਼ਾਂ ਦੇ ਸਿਆਈ, ਤੇ ਉਹ ਮੋਹਣੀ ਅਵਤਾਰ ਧੋਖੇ ਨਾਲ। ਤੋ ਬਾਬਾ ਜੀ ਕਹਿੰਦੇ ਨੇ ਵੀ ਇਹਦੇ ਨਾਲ ਹੀ ਉਹ ਵਡਿਆਈ ਹੋ ਗਈ ਵੀ ਅਸੀਂ ਸਮੁੰਦਰ ਰੜਕਿਆ ਸੀ। ਆਖਿਆ ਜੇ ਤੁਸੀਂ ਸਮਝੋ ਤੇ ਵੱਡੇ ਦੀਆਂ ਵਡਿਆਈਆਂ ਤਾਂ ਉਸਦੀ ਰਚੀ ਕੁਦਰਤ ਵਿੱਚ ਥਾਂ ਥਾਂ ਦਿਸ ਰਹੀਆਂ, ਕੁਦਰਤ ਵਿੱਚ ਕਿਧਰੇ ਲੰਮੇ ਉੱਚੇ ਪਹਾੜ, ਕਿਧਰੇ ਕਿਸੇ ਸ਼ਕਲਾਂ ਦੇ ਪਹਾੜ। ਰੱਬ ਦੀ ਵਡਿਆਈ ਵੇਖੋ, ਕਿਸੇ ਇਸੇ ਧਰਤੀ ਦੇ ਵਿੱਚੋਂ ਸੋਨਾ ਨਿਕਲ ਰਿਹਾ, ਲੋਹਾ ਨਿਕਲ ਰਿਹਾ, ਕਿੰਨੇ ਰਤਨ ਨੇ ਜਿਹੜੇ ਇਸ ਕੁਦਰਤ ਦੇ ਵਿੱਚ। ਹੁਣ ਤੇ ਆਹ ਜਿਹੜੇ ਰਤਨ ਨੇ ਟੈਲੀਫੋਨ ਵਰਗੇ ਆ ਗਏ, ਤਾਰਾਂ ਆ ਗਈਆਂ, ਇਹ ਤੇ ਪਹਿਲੇ ਸਮਿਆਂ 'ਚ ਉਹਨਾਂ ਨੇ ਕੱਢੇ ਹੀ ਨਹੀਂ ਸਨ, ਜਿਹੜੀਆਂ ਅੱਜ ਦੇ ਸਮੇਂ ਵਿੱਚ ਉਦੋਂ ਉਹਨਾਂ ਦੇ 14 ਰਤਨ ਹੀ ਕੱਢੇ। ਅੱਜ ਸਾਇੰਸਦਾਨਾਂ ਨੇ ਕਿੰਨੇ ਰਤਨ ਕੱਢ ਲਏ ਇਸੇ ਧਰਤੀ ਦੇ ਵਿੱਚੋਂ, ਹੈਗਾ ਨਾ ਜੀ, ਕੋਲਾ ਕੱਢ ਲਿਆ। ਆ ਤੁਸੀਂ ਕੈਨੇਡਾ ਵਿੱਚ ਬੈਠੇ ਹੋ, ਤੇਲ ਹੈ ਇੱਥੇ, ਖਣਿਜ ਪਦਾਰਥ ਹੋਰ ਨੇ, ਪਾਣੀ ਹੈ, ਕਿੰਨਾ ਕੁਝ ਹੈ, ਕਿੰਨੇ ਰਤਨ ਨੇ, ਹੈ ਕੋਈ ਗਿਣਤੀ? ਆ ਜਿਹੜੀਆਂ ਜਿੰਨੇ ਅਸੀਂ ਹੱਥਾਂ ਵਿੱਚ ਫੋਨ ਪੜ੍ਹੇ ਫਿਰਦੇ ਹਾਂ, ਕੰਪਿਊਟਰ ਫੜੀ ਫਿਰਦੇ ਹਾਂ, ਜਿਹੜੀਆਂ ਚਿੱਪਾਂ ਬਣਦੀਆਂ ਨੇ ਉਹਦੀ ਮਿੱਟੀ ਆ, ਗੱਡੀਆਂ ਬਣੀਆਂ ਨੇ, ਕਿੱਦਾਂ ਬਣੀਆਂ, ਕਿੰਨੇ ਰਤਨ ਇਸ ਧਰਤੀ ਦੇ ਵਿੱਚੋਂ ਕੱਢੇ। ਤੁਸੀਂ 14 ਰਤਨ ਵਾਲਿਆਂ ਨੂੰ ਮਾਨ ਕਹੀ ਜਾਂਦੇ ਹੋ, ਵਾਹਿਗੁਰੂ ਦੀ ਇਸ ਕੁਦਰਤ ਵਿੱਚ ਬੇਅੰਤ ਰਤਨ ਨੇ ਜਿਹਨਾਂ ਦਾ ਅੰਤ ਨਹੀਂ, ਅਜੇ ਤੇ ਲੱਭਾ ਹੀ ਕੱਖ ਨਹੀਂ, ਹੋਰ ਵੀ ਹੈ। ਤੋ ਗੁਰੂ ਕਿਰਪਾ ਕਰੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮੁੱਚੇ ਸ਼ਬਦ ਵਿੱਚ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਹੋਰ ਕਹਾਣੀ ਵਿੱਚ ਫਸਣ ਤੋਂ ਸਾਨੂੰ ਮਨਾ ਕੀਤਾ ਹੈ ਤੇ ਆਖਿਆ ਵੀ ਇੱਕ ਰੱਬ ਦੀ ਹਮੇਸ਼ਾ ਉਸਤਤ ਕਰਨੀ ਹੈ, ਉਹਦੀ ਵਡਿਆਈ ਕਰਨੀ ਹੈ, ਉਹਦੇ ਗੁਣਾਂ ਨੂੰ ਗਾਉਣਾ ਹੈ। ਤੋ ਗੁਰੂ ਕਿਰਪਾ ਕਰੇ, ਇਹ ਸੀ ਲੜੀਵਾਰ ਚੱਲ ਰਹੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਦੀ ਵਿਚਾਰ। ਤੋ ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਹੋਣਾ ਦੇ ਜਥੇ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਸੰਗ ਜੀ ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਤੋਂ ਹੋਈਆਂ ਫੁੱਲਾਂ ਦੇਖੀਆਂ ਬਖਸ਼ਣੇ ਜੀ ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ ਫੁੱਲਾਂ ਨਾਲ ਚਿਤਾਰਨੀਆਂ ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਹੀ ਆਪਣੀ ਸੇਵਾ ਲੈਂਦੇ ਰਹਿਣ ਜੀ। ਆਓ ਹੁਣ ਬਹੁਤ ਹੀ ਪਿਆਰਾ ਢਾਡੀ ਜਥਾ ਭਾਈ ਹਰਿੰਦਰ ਸਿੰਘ ਵਾਰਸ ਉਹਨਾਂ ਦੇ ਢਾਡੀ ਜਥੇ ਪਾਸੋਂ ਇਤਿਹਾਸਕ ਵਿਚਾਰਾਂ ਢਾਡੀ ਵਾਰਾ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਇਹ ਸਨ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜਥਾ, ਜੋ ਆਪ ਸਮੂਹ ਸੰਗਤ ਨੂੰ ਸਵੇਰੇ ਸ਼ਾਮ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕਰਾਉਂਦਾ ਹੈ, ਤੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਸੰਗ ਜੀ, ਇੱਕ ਦੋ ਜ਼ਰੂਰੀ ਬੇਨਤੀਆਂ ਨੇ ਕਿ ਰੋਟਰੀ ਕਲੱਬ ਆਫ ਸਰੀ ਨਿਊਟਨ ਵੱਲੋਂ ਫ੍ਰੀ ਔਰਲ ਕੈਂਸਰ ਸਕਰੀਨਿੰਗ ਜਿਹੜੀ ਹੈ ਮੂੰਹ ਦੀ, ਉਹ 158-50-24 ਐਵੀਨਿਊ ਸਰੀ ਪੈਸੀਫਿਕ ਔਰਲ ਹੈਲਥ ਸੈਂਟਰ ਦੀ ਬਿਲਡਿੰਗ ਦੇ ਵਿੱਚ ਦਿਨ ਐਤਵਾਰ ਨੂੰ 9 ਵਜੇ ਤੋਂ 3 ਵਜੇ ਤੱਕ ਹੋਣੀ ਹੈ। ਤੋ ਆਪ ਜੀ ਉਹਦੇ ਲਈ ਜਿਹੜੀ ਹੈ ਅਪੁਆਇੰਟਮੈਂਟ ਪ੍ਰੀ ਬੁੱਕ ਕਰ ਸਕਦੇ ਹੋ। ਤੋ ਉਹਦਾ ਨੰਬਰ 604-536-2700। ਤੋ ਫਿਰ ਬੇਨਤੀ ਹੈ, 604-536-2700 ਨੰਬਰ ਹੈ। ਤੋ ਆਪ ਜੀ ਆਪਣੇ ਮੂੰਹ ਦੀ ਜਿਹੜੀ ਸਕਰੀਨਿੰਗ ਹੈ ਉਹ ਉੱਥੋਂ ਜਾ ਕੇ ਫ੍ਰੀ ਆਫ ਕੋਸਟ ਕਰਵਾ ਸਕਦੇ ਹੋ। ਸੋ ਇਹ ਸਾਰਾ ਉਪਰਾਲਾ ਰੋਟਰੀ ਕਲੱਬ ਆਫ ਸਰੀ ਨਿਊਟਨ ਵੱਲੋਂ ਕੀਤਾ ਜਾ ਰਿਹਾ ਹੈ। ਤੋ ਕੋਈ ਵੀ ਕਿਸੇ ਦਾ ਕੋਈ ਵੀ ਸਟੇਟਸ ਹੋਵੇ ਉਹ ਜਾਲ ਕੇ ਇਹ ਸ਼ਮੂਲੀਅਤ ਕਰ ਸਕਦਾ ਹੈ। ਇਹਦੇ ਨਾਲ ਹੀ ਗੁਰਦੁਆਰਾ ਸਾਹਿਬ ਵਿਖੇ ਸੰਥਿਆ ਦੀ ਕਲਾਸ ਜਿਹੜੀ ਹੈ ਉਹ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਸੋਮਵਾਰ ਤੋਂ ਵੀਰਵਾਰ ਤੱਕ ਹੁੰਦੀ ਹੈ। ਤੋ ਬਹੁਤ ਸਾਰੀਆਂ ਸੰਗਤਾਂ ਸੰਥਿਆ ਦੀ ਕਲਾਸ ਵਿੱਚ ਹਾਜ਼ਰੀ ਭਰਦੀਆਂ ਨੇ। ਤੋ ਆਪ ਵਿੱਚੋਂ ਵੀ ਜੇ ਕਿਸੇ ਨੇ ਗੁਰਬਾਣੀ ਦੀ ਸੰਥਿਆ ਲੈਣੀ ਹੋਵੇ ਤਾਂ ਆਪ ਜੀ ਹਰ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਪਹੁੰਚ ਸਕਦੇ ਹੋ। ਤੋ ਆਓ ਸਾਧ ਸੰਗਤ ਜੀ, ਹੁਣ ਸਮਾਂ ਹੈ ਢਾਡੀ ਵਾਰਾਂ ਅਤੇ ਇਤਿਹਾਸ ਦਾ। ਤਕਰੀਬਨ 11:30 ਵਜੇ ਤੱਕ ਭਾਈ ਵਰਿੰਦਰ ਸਿੰਘ ਵਾਰਸ ਦਾ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਰਾਂ ਅਤੇ ਗੁਰ ਇਤਿਹਾਸ ਸਰਵਣ ਕਰਾਵੇਗਾ ਜੀ। ਬੜੇ ਪਿਆਰ ਨਾਲ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ
3: ਵਾਹਿਗੁਰੂ।

ਕਹਿੰਦਾ ਸੱਜਣ ਆਪਣੇ ਨੂੰ ਜਿਸ ਦੀ ਇੱਕ ਦੇ ਨਾਲ ਪ੍ਰੀਤ ਹੋਵੇ। ਸਤ ਸੰਗਤ ਉਹ ਪਾ ਲੈਂਦਾ ਪ੍ਰੀਤਮ ਆਪਣੇ ਨੂੰ ਜਿਸ ਦੀ ਇੱਕ ਦੇ ਨਾਲ ਪ੍ਰੀਤ ਹੋਵੇ, ਭਾਵੇਂ ਮੰਦਿਰ ਹੋਵੇ ਚਾਹੇ ਗੁਰਦੁਆਰਾ, ਭਾਵੇਂ ਗਿਰਜਾ ਤੇ ਚਾਹੇ ਮਸੀਤ ਹੋਵੇ, ਭਾਵੇਂ ਹਲ ਵਾਵੇ ਚਾਹੇ ਬੜੇ ਭੋਰੀ, ਭਾਵੇਂ ਗ੍ਰਿਸਤੀ ਤੇ ਚਾਹੇ ਅਤੀਤ ਹੋਵੇ, ਰੱਬ ਉਹਨਾਂ ਨੂੰ ਮਿਲਦਾ ਘਰ ਆ ਕੇ ਜਿਨ੍ਹਾਂ ਬੰਦਿਆਂ ਦੀ ਸਾਫ ਨੀਤ ਹੋਵੇ। ਔਰ ਉਹ ਸਮਝੇ ਆਤਮਾ ਵਿੱਚ ਪਰਮਾਤਮਾ ਨੂੰ ਹੰਝੂ ਪੂੰਝਣ ਲਈ ਪਿਆਰ ਦਾ ਪੱਲਾ ਹੋਵੇ, ਤੇਰੇ ਚਰਨਾਂ ਚ ਦਾਤਾ ਅਰਦਾਸ ਮੇਰੀ, ਤੇਰੇ ਭਾਣੇ ਸਰਬਤ ਦਾ ਭਲਾ ਹੋਵੇ। ਪਰਮ ਪੂਜੀ ਅਪਾਦ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਬਦ ਬ੍ਰਹਮ ਸਤਿਗੁਰੂ ਰਾਜਾ ਨਾਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਤ ਸੰਗਤ ਵਡਭਾਗੇ ਹਾਂ ਜੋ ਇਸ ਸਬੱਬ ਬਣਿਆ ਸਤ ਸੰਗਤ ਰੂਪ ਦੇ ਵਿੱਚ ਜੁੜ ਮਿਲ ਬੈਠਣ ਦਾ। ਗੁਰੂ ਸਾਰਿਆਂ ਦੇ ਪਾਸੋਂ ਆਪ ਜੀ ਨੇ ਹਰ ਜਸ ਕੀਰਤਨ ਸਰਵਣ ਕੀਤਾ ਹੈ, ਉਪਰੰਤ ਢਾਡੀ ਸਿੰਘਾਂ ਨੇ ਆਪ ਸੰਗਤਾਂ ਦੇ ਸਨਮੁਖ ਢਾਡੀ ਰੰਗ ਦੇ ਵਿੱਚ ਇੱਕ ਕਵਿਤਾ ਵੰਦਨਾ ਦੇ ਰੂਪ ਦੇ ਵਿੱਚ ਆਪ ਜੀ ਨੂੰ ਸਰਵਣ ਕਰਵਾਈ ਹੈ। ਜਦੋਂ ਆਪਾਂ ਇਸ ਕਵਿਤਾ ਦਾ ਸੈਂਟਰਲ ਆਈਡੀਆ ਦੇਖਦੇ ਹਾਂ, ਕਿਉਂਕਿ ਕੁਝ ਵੀ ਆਪਾਂ ਕੋਈ ਸਟੋਰੀ ਪੜ੍ਹਦੇ ਹਾਂ, ਕੋਈ ਕਹਾਣੀ ਪੜ੍ਹਦੇ ਹਾਂ, ਕੋਈ ਨਾਵਲ ਪੜ੍ਹਦੇ ਹਾਂ, ਕੋਈ ਕਵਿਤਾ ਪੜ੍ਹਦੇ ਹਾਂ, ਆਖਿਰਕਾਰ ਤਾਂ ਕਿਸੇ ਵੀ ਚੀਜ਼ ਦਾ ਕੋਈ ਨਾ ਕੋਈ ਕੇਂਦਰੀ ਭਾਵ ਤੇ ਹੁੰਦਾ ਹੀ ਹੈ ਨਾ। ਜਿਵੇਂ ਆਪਾਂ ਬਾਣੀ ਪੜ੍ਹਦੇ ਹਾਂ, ਗੁਰਬਾਣੀ ਨੂੰ ਪੜ੍ਹਦੇ ਹਾਂ, ਆਪਾਂ ਜਦੋਂ ਕਿਸੇ ਵੀ ਸ਼ਬਦ ਨੂੰ ਪੜ੍ਹਦੇ ਹਾਂ ਹਰ ਇੱਕ ਸ਼ਬਦ ਵਿੱਚ ਇੱਕ ਬੰਦ ਹੁੰਦਾ ਹੈ ਰਹਾਉ ਦਾ, ਤੇ ਵਿਚਾਰਵਾਨ ਕਹਿੰਦੇ ਨੇ ਵੀ ਰਹਾਉ ਦਾ ਮਤਲਬ ਹੁੰਦਾ ਠਹਿਰ ਜਾਣਾ, ਰੁਕ ਜਾਣਾ। ਵਿਚਾਰਵਾਨ ਸੱਜਣ ਵਿਦਵਾਨ ਸੱਜਣ ਇਹ ਵੀ ਆਖਦੇ ਨੇ ਵੀ ਜੇ ਸ਼ਬਦ ਨੂੰ ਸਮਝਣਾ ਹੈ ਤਾਂ ਰਹਾਉ ਦੇ ਬੰਦ ਨੂੰ ਸਭ ਤੋਂ ਪਹਿਲਾਂ ਸਮਝ ਲੈਣਾ ਚਾਹੀਦਾ ਵੀ ਰਹਾਉ ਦੇ ਬੰਦ ਦੇ ਇਰਦ ਗਿਰਦ ਸਾਰਾ ਸ਼ਬਦ ਘੁੰਮਦਾ ਹੁੰਦਾ ਹੈ। ਰਹਾਉ ਦਾ ਬੰਦ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਸੈਂਟਰਲ ਆਈਡੀਆ ਹੁੰਦਾ ਹੈ। ਇਹ ਕਵਿਤਾ ਬੇਸਿਕਲੀ ਵੇਖਿਆ ਜਾਏ ਤੇ ਇੱਕ ਅਰਦਾਸ ਹੈ। ਅਰਦਾਸ ਕਰਦਿਆਂ ਹੋਇਆਂ, ਅਰਦਾਸ ਤਾਂ ਇੱਕ ਬੰਦ, ਜਦੋਂ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਦਸ ਗੁਰੂ ਸਾਹਿਬਾਨ ਦਾ ਧਿਆਨ ਧਰਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧਿਆਨ ਧਰਦੇ ਹਾਂ, ਪੰਜਾਂ ਪਿਆਰਿਆਂ ਦੀ ਗੱਲ ਕਰਦੇ ਹਾਂ, ਉਹਨਾਂ ਚੌਹਾਂ ਦੀ ਕਹਾਣੀ ਪਾਉਂਦੇ ਹਾਂ ਜਿਨ੍ਹਾਂ ਨੇ ਜੰਮ ਸ਼ਹਾਦਤ ਪੀਤਾ, ਅਨੇਕਾਂ ਸਿੰਘਾਂ ਸਿੰਘਣੀਆਂ ਦਾ ਜ਼ਿਕਰ ਕਰਦਿਆਂ ਕਰਦਿਆਂ ਫਿਰ ਗੁਰਦੁਆਰਾ ਸਾਹਿਬਾਨ ਪੰਜਾਂ ਤਖਤਾਂ ਦਾ ਜ਼ਿਕਰ ਕਰਨੇ ਆ, ਫਿਰ ਕੁਛ ਜਿੱਥੋਂ ਅਰਦਾਸ ਮੂਲ ਰੂਪ ਦੇ ਵਿੱਚ ਆਰੰਭ ਹੋ ਜਾਂਦੀ ਏ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਜਿੱਥੋਂ ਸਟਾਰਟਿੰਗ ਹੁੰਦੀ ਏ, ਉੱਥੋਂ ਤੁਰਦਿਆਂ ਤੁਰਦਿਆਂ ਕੁਝ ਮੰਗਾਂ ਮੰਗੀਆਂ ਜਾਂਦੀਆਂ ਨੇ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਫਿਰਦਾਨਾ ਸਿਰ ਦਾਨ, ਨਾਮ ਦਾਨ। ਇੱਥੋਂ ਤੁਰਦਿਆਂ ਤੁਰਦਿਆਂ ਅਗਲਾ ਬੰਦ ਆਪਾਂ ਪੜ੍ਹਨੇ ਆ ਵੀ ਹੇ ਮਾਲਕ ਜੀ, ਹੇ ਦਾਤਾ ਜੀ, ਇਹ ਬਖਸ਼ਿਸ਼ ਕਰਿਓ ਵੀ ਸਿੱਖਾਂ ਦਾ ਮਨ ਨੀਵਾਂ ਹੋਵੇ ਤੇ ਮਤ ਉੱਚੀ ਹੋਵੇ। ਇਹ ਸ਼ਬਦ ਦੋ ਨੇ। ਵੇਖੋ ਜਦੋਂ ਆਪਾਂ ਮੱਥਾ ਟੇਕਦੇ ਹਾਂ ਗੁਰੂ ਚਰਨਾਂ ਵਿੱਚ ਆ ਕੇ, ਮੱਥਾ ਟੇਕਣਾ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕੌਨਸੈਪਟ ਹੈ। ਮਸਲਾ ਸਾਰਾ ਸਮਝਦਾ ਹੈ, ਮਸਲਾ ਸਮਝਣ ਤੇ ਉੱਤੇ ਖੜਾ ਹੈ ਸਾਰਾ। ਮੱਥਾ ਟੇਕਦੇ ਹਾਂ, ਜਦੋਂ ਮੱਥਾ ਟੇਕਦੇ ਹਾਂ ਇਹਦਾ ਇੱਕ ਅਰਥ ਹੈ, ਇਹਦਾ ਇੱਕ ਮਤਲਬ ਹੈ ਕਿ ਮੱਥਾ ਟੇਕਦਿਆਂ ਹੋਇਆਂ ਆਪਣੀ ਮੱਤ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿੱਤੀ, ਤੇ ਗੁਰੂ ਦੇ ਚਰਨਾਂ ਵਿੱਚ ਆਪਣੀ ਮੱਤ ਨੂੰ ਅਰਪਣ ਕਰਕੇ ਗੁਰੂ ਤੋਂ ਕੋਲੋਂ ਕੀ ਲਿਆ ਕੇ, ਗੁਰਮਤ। ਸ਼ਬਦ ਦੋ ਨੇ, ਇੱਕ ਆਪਾਂ ਕਹਿੰਦੇ ਹਾਂ ਮਨਮਤ, ਦੂਜਾ ਸ਼ਬਦ ਹੈ ਗੁਰਮਤ। ਗੁਰਮਤ ਹੈ ਜਦੋਂ ਆਪਣੀ ਮਨ ਦੀ ਮੱਤ ਨੂੰ ਗੁਰੂ ਦੇ ਹਵਾਲੇ ਕਰ ਦਿੱਤਾ, ਭਾਂਡਾ ਵਿਹਲਾ ਕਰ ਲਿਆ ਕੇ, ਹੁਣ ਭਾਂਡਾ ਹੋ ਗਿਆ ਖਾਲੀ, ਖਾਲੀ ਹੋਏ ਭਾਂਡੇ ਵਿੱਚ ਪਾ ਲਈ ਗੁਰਮਤ, ਤੇ ਜਦੋਂ ਇਹ ਪੈ ਜਾਂਦੀ ਹੈ ਗੁਰਮਤ, ਇਸੇ ਕਰਕੇ ਇਹ ਮੰਗ ਸਪੈਸ਼ਲੀ ਮੰਗੀ ਜਾਂਦੀ ਹੈ ਕਿ ਮਾਲਕ ਜੀ ਮਿਹਰ ਕਰਿਓ, ਮਨ ਨੀਵਾਂ ਹੋ ਜਾਏ, ਮੱਤ ਉੱਚੀ ਹੋ ਜਾਏ। ਪਰ ਸੱਚਾਈ ਇਹ ਹੈ ਵੀ ਇੱਦਾਂ ਹੁੰਦਾ ਕਿਸੇ ਵਿਰਲੇ ਟਾਵੇਂ ਨਾਲ ਹੀ ਹੈ। ਰਿਐਲਿਟੀ ਇਹ ਹੈ ਕਿ ਜਿਹੜਾ ਮਨ ਹੈ ਨਾ, ਮਨ ਚਾਹੀਦਾ ਤੇ ਸੀ ਵੀ ਮਨ ਮੱਤ ਦੇ ਮਗਰ ਲੱਗਦਾ, ਪਰ ਖੇਡ ਹੋ ਗਈ ਉਲਟੀ, ਮੱਤ ਮਨ ਦੇ ਮਗਰ ਲੱਗੀ ਫਿਰਦੀ ਏ,
ਬਾਬੇ ਕਬੀਰ ਨੇ ਇਸੇ ਕਰਕੇ ਪਾਵਨ ਬਾਣੀ ਅੰਦਰ ਉਹਨਾਂ ਇਹ ਸ਼ਬਦ ਇੱਕ ਥਾਂ ਵਰਤਿਆ, ਕਹਿੰਦੇ ਵੇਖੋ ਕੈਸੀ ਸੰਸਾਰ ਦੀ ਖੇਡ ਹੈ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇੜ। ਚਾਹੀਦਾ ਤੇ ਸੀ ਲੇਲਾ ਹੁੰਦਾ ਸ਼ੈਤਾਨ, ਬੱਚਾ ਸ਼ੈਤਾਨ ਹੁੰਦਾ, ਮਾਂ ਹੁੰਦੀ ਹੈ ਸਿਆਣੀ। ਚਾਹੀਦਾ ਤੇ ਸੀ ਕਿ ਲੇਲਾ ਭੇੜ ਦੇ ਮਗਰ ਤੁਰਦਾ, ਜਿਹੜੇ ਪਾਸੇ ਨੂੰ ਭੇੜ ਜਾਵੇ ਲੇਲਾ ਜਾਵੇ ਉਹਦੇ ਮਗਰ, ਮਨ ਮਤ ਦੇ ਮਗਰ ਤੁਰਦਾ। ਪਰ ਖੇਡ ਹੋ ਗਈ ਉਲਟੀ, ਲੇਲਾ ਅੱਗੇ ਭੱਜਾ ਫਿਰਦਾ ਤੇ ਜਿਹੜੀ ਹੈਗੀ ਹੈ ਭੇੜ ਉਹਦੇ ਮਗਰ ਮਗਰ ਤੁਰੀ ਫਿਰਦੀ ਹੈ। ਤਾਂ ਹਜ਼ੂਰ ਕਹਿੰਦੇ ਨੇ ਖੇਡ ਉਲਟੀ ਹੋ ਗਈ ਹੈ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇੜ। ਜਿਹੜਾ ਮਨ ਹੈ ਉਹ ਮਤ ਦੇ ਮਗਰ ਲੱਗਣ ਦੀ ਬਜਾਏ ਮਤ ਨੂੰ ਉਹਨੇ ਆਪਣੇ ਮਗਰ ਲਾ ਲਿਆ ਤੇ ਸ਼ਬਦ ਬਣ ਗਿਆ ਮਨ ਮਤ, ਤੋਂ ਦੁਨੀਆਂ ਮਨ ਮਤੀ ਹੋਈ ਤੁਰੀ ਫਿਰਦੀ ਹੈ। ਇਹ ਅਰਦਾਸ ਗੁਰੂ ਚਰਨਾਂ ਦੇ ਵਿੱਚ ਜੋ ਸਿੰਘਾਂ ਨੇ ਕਵਿਤਾ ਦੇ ਰੂਪ ਦੇ ਵਿੱਚ ਆਪ ਜੀ ਦੇ ਸਨਮੁਖ ਆਪ ਜੀ ਨੂੰ ਪੜ੍ਹ ਕੇ ਸੁਣਾਈ ਹੈ। ਸ਼ਾਲਾ ਦਾਤਾ ਮਿਹਰ ਕਰਨ, ਇਹ ਸਾਡੇ ਜੀਵਨ ਦਾ ਇੱਕ ਅੰਗ ਬਣ ਜਾਏ। ਤੋ ਆਓ ਗੁਰੂ ਪਿਆਰੀ ਸਾਧ ਸੰਗਤ, ਕੁਝ ਵੀ ਕਹਿਣ ਤੋਂ ਪਹਿਲਾਂ ਚੱਲ ਰਿਹਾ ਜੋ ਇਤਿਹਾਸਿਕ ਪ੍ਰਕਰਨ ਹੈ ਉਹਨੂੰ ਆਪਾਂ ਪ੍ਰਾਰੰਭ ਕਰ ਸਕੀਏ। ਪ੍ਰਾਰੰਭਤਾ ਕਰਨ ਤੋਂ ਪਹਿਲਾਂ ਆਓ ਇੱਕ ਵਾਰ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਢਾਡੀ ਜਥੇ ਵੱਲੋਂ ਦੋ ਏਕੜ ਜੋੜ ਬੁਲਾਈ ਗੁਰੂ ਫਤਿਹ ਨੂੰ ਪ੍ਰਵਾਨ ਕਰੋ ਤੇ ਜੁੜ ਮਿਲ ਬੈਠੀ ਸਮੁੱਚੀ ਸੰਗਤ ਇੱਕ ਵਾਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ, ਕੱਲ ਦੇ ਦੀਵਾਨ ਵਿੱਚ ਆਪਾਂ ਇੱਕ ਵਿਚਾਰ ਕਰ ਰਹੇ ਸਾਂ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਉਚੇਚੇ ਤੌਰ ਤੇ ਇੱਕ ਹੁਕਮ ਦਿੱਤਾ ਵੀ ਲਹਿਣਾ ਜੀ ਤੁਸੀਂ ਆਪਣੇ ਪਿੰਡ ਵਾਪਸ ਚਲੇ ਜਾਓ। ਹਜ਼ੂਰ ਨੇ ਕਿਹਾ ਚਲੇ ਜਾਓ ਵਾਪਸ ਘਰ, ਆਪਾਂ ਸਾਰੇ ਪਰਿਵਾਰਾਂ ਵਾਲੇ ਹਾਂ, ਦੁਨੀਆਦਾਰ ਹਾਂ, ਗ੍ਰਿਸਤੀ ਹਾਂ, ਤੇ ਗ੍ਰਿਸਤੀ ਬੰਦਿਆਂ ਦੀਆਂ 100 ਲੋੜਾਂ ਹੁੰਦੀਆਂ ਨੇ, 100 ਕਾਰਜ ਹੁੰਦੇ ਨੇ, ਆਪਣੇ ਘਰ ਬਾਰ ਦੇ ਕੰਮ ਵੇਖੋ। ਭਾਈ ਲਹਿਣਾ ਬਜ਼ੁਰਦ ਹੋ ਕੇ ਨਾ ਕਿ ਨਹੀਂ ਮਹਾਰਾਜ ਮੈਂ ਨਹੀਂ ਜਾਣਾ, ਮੈਂ ਤੁਹਾਡੇ ਚਰਨਾਂ 'ਚ ਰਹਿਣਾ ਚਾਹੁੰਦਾ। ਹਜ਼ੂਰ ਨੇ ਫਿਰ ਵੀ ਕਿਹਾ ਵੀ ਇੱਕ ਵਾਰ ਜ਼ਰੂਰ ਜਾਓ, ਜੇ ਫਿਰ ਵੀ ਤੁਹਾਨੂੰ ਲੱਗੇ ਵੀ ਤੁਸੀਂ ਕਰਤਾਰਪੁਰ ਵਾਪਸ ਆਉਣਾ ਹੈ ਤੇ ਫਿਰ ਆਉਣ ਤੋਂ ਪਹਿਲਾਂ ਜਿਹੜੀਆਂ ਜੋ ਦੁਨੀਆਦਾਰੀ ਦੀ ਰੀਤ ਹੈ ਜਿਹੜੀ ਉਹ ਆਪਣੇ ਪਰਿਵਾਰ ਨੂੰ ਸੌਂਪਣਾ ਕਰ ਆਓ, ਪਰ ਇੱਕ ਵਾਰ ਜ਼ਰੂਰ ਜਾਓ। ਚਲੇ ਗਏ ਭਾਈ ਲਹਿਣਾ ਜੀ। ਜਦੋਂ ਵਾਪਸ ਆਉਂਦੇ ਨੇ ਤੇ ਫਿਰ ਉਹ ਘਟਨਾ ਘਟਦੀ ਹੈ ਇਤਿਹਾਸ ਦੀ, ਬੜੀ ਦਿਲਚਸਪ ਘਟਨਾ ਜਿਹਦਾ ਆਪਾਂ ਕੱਲ੍ਹ ਜ਼ਿਕਰ ਕਰ ਰਹੇ ਸਾਂ ਵੀ ਮੀਂਹ ਪੈ ਕੇ ਹਟਿਆ ਸੀ, ਨਦੀਨ ਕੱਢਿਆ ਸੀ ਝੋਨੇ ਵਿੱਚੋਂ, ਪੰਡਾਂ ਵੱਜੀਆਂ ਪਈਆਂ ਸਨ, ਪੰਡਾਂ ਚੁੱਕਣ ਦੀ ਵਾਰੀ ਆਈ ਤੇ ਸਾਰੇ ਇੱਕ ਦੂਜੇ ਵੱਲ ਵੇਖਣਾ ਸ਼ੁਰੂ ਹੋ ਗਏ। ਇੱਕ ਗੱਲ ਚੇਤਾ ਰੱਖਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਸਮਕਾਲੀਨ ਬਹੁਤ ਸਾਰੇ ਹਿੰਦੁਸਤਾਨ ਦੇ ਵਿੱਚੋਂ ਬਹੁਤ ਸਾਰੇ ਭਗਤ ਸਾਹਿਬਾਨ ਹੋਏ ਨੇ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸਮਕਾਲੀਨ ਹੋਏ, ਬਹੁਤ ਸਾਰੇ ਬਹੁਤ ਪਹਿਲਾਂ ਵੀ ਹੋਏ, ਜਿਵੇਂ ਭਗਤ ਰਵਿਦਾਸ ਸਾਹਿਬ ਜੀ ਹੈ ਬਹੁਤ ਸਮਾਂ ਪਹਿਲਾਂ ਹੋਏ। ਬਾਬਾ ਸ਼ੇਖ ਫਰੀਦ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗੁਰਦੇਵ ਸੱਚੇ ਪਾਤਸ਼ਾਹ ਤੋਂ ਕਈ ਪੀੜ੍ਹੀਆਂ ਪਹਿਲਾਂ ਹੋਏ। ਬਾਬਾ ਸ਼ੇਖ ਬ੍ਰਹਮਾ 11ਵਾਂ ਗੱਦੀਦਾਰ ਸੀ ਉਸ ਵੇਲੇ ਬਾਬੇ ਫਰੀਦ ਦੀ ਗੱਦੀ ਤੇ, ਜਿਹਦੇ ਕੋਲੋਂ ਬਾਬੇ ਫਰੀਦ ਦੇ ਸਲੋਕ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ ਸੀ, 11 ਪੀੜ੍ਹੀਆਂ ਪਹਿਲਾਂ ਹੋਇਆ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ, ਜਦੋਂ ਆਪਾਂ ਵਡਿਆਈ ਦੀ ਗੱਲ ਕਰਨੇ ਆ, ਵੇਖੋ ਜਿੰਨੇ ਵੀ ਪੁਰਾਤਨ ਆਪਾਂ ਭਗਤ ਵੇਹਦੇ ਹਾਂ, ਚਾਹੇ ਭਗਤ ਰਵਿਦਾਸ ਵੇਹਦੇ ਹਾਂ ਤੇ ਉਹ ਚੁਮਾਰ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਸਨ, ਤੇ ਕੀਤਾ ਸੀ ਉਹਨਾਂ ਦਾ ਮਰੇ ਹੋਏ ਪਸ਼ੂਆਂ ਨੂੰ ਢੋਣਾ। ਉਹਨਾਂ ਨੇ ਨਾ ਤੇ ਆਪਣੀ ਜਾਤ ਨੂੰ ਲੁਕੋਇਆ ਤੇ ਨਾ ਉਹਨਾਂ ਨੇ ਆਪਣਾ ਕਿੱਤਾ ਲੁਕੋਇਆ। ਇਹ ਸ਼ਬਦ ਕਹਿੰਦਿਆਂ ਹੋਇਆ ਕਿ ਜਾ ਕੇ ਢੇਡ ਕੇ ਕੁਟੰਬ ਢੋਰ ਢਵੰਤ ਫਿਰੈ ਨਿਤ ਹੈ ਬਨਾਰਸੀ ਆਸ ਪਾਸਾ, ਕਹਿੰਦੇ ਮੇਰੇ ਕੁਟੰਬ ਦੇ ਲੋਕ ਬਨਾਰਸ ਤੇ ਬਨਾਰਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਨੇ, ਮੰਨਿਆ ਉਹਨਾਂ ਨੇ। ਉਹ ਚੁਮਾਰ ਬਰਾਦਰੀ ਵਿੱਚੋਂ ਸਨ, ਭਗਤ ਸਹਿਣ ਸਹਿਣ ਨਾਈ ਸੀ। ਜ਼ਿਕਰ ਕਰਦਿਆਂ ਹੋਇਆ ਪੰਚਮ ਪਾਤਸ਼ਾਹ ਨੇ ਇੱਕ ਥਾਂ ਸ਼ਬਦ ਵਰਤੇ ਵੀ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ। ਕੌਣ ਸਨ ਨਾਮਦੇਵ ਜੀ? ਸ਼ੀਂਬੇ ਸਨ। ਆੜ ਦਮ ਕੋ ਸ਼ੀਪਰੋ ਭਇਓ ਲਾਖੀਣਾ, ਬੁਣਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾ ਹਰਾ ਭਇਓ ਗੁਣੀ ਗਹੀਰਾ। ਕੀ ਸਨ ਉਹ? ਜੁਲਾਏ ਸਨ। ਪਰ ਗੁਰੂ ਨਾਨਕ ਪਾਤਸ਼ਾਹ ਖੱਤਰੀ ਕੁਲ ਖਾਨਦਾਨ ਵਿੱਚ ਪੈਦਾ ਹੋਏ ਸੀ। ਇਹ ਜਿਹੜੇ ਭਗਤ ਸਨ, ਬਾਤਾਤ ਭਗਤ ਸਾਹਿਬਾਨ, ਉਹਨਾਂ ਜਾਤਾਂ ਵਿੱਚੋਂ ਪੈਦਾ ਹੋਏ ਸਨ ਜਿਹੜੀਆਂ ਜਾਤਾਂ ਸਦੀਆਂ ਤੋਂ ਲਤਾੜੀਆਂ ਜਾਂਦੀਆਂ ਰਹੀਆਂ। ਲਤਾੜੀ ਜਾਂਦੀ ਜਾਤ ਵਿੱਚੋਂ ਇਹ ਇਨਕਲਾਬ ਦੀ ਚਿੰਗਾਰੀ ਦਾ ਪੈਦਾ ਹੋਣਾ ਕੁਦਰਤੀ ਗੱਲ ਸੀ, ਕਿਉਂਕਿ ਆਦਮੀ ਹਮੇਸ਼ਾ ਪ੍ਰਗਤੀ ਵੱਲ ਦੌੜਦਾ। ਪਰ ਗੁਰੂ ਪਿਆਰੀ ਸਾਧ ਸੰਗਤ, ਗੁਰੂ ਨਾਨਕ ਪਾਤਸ਼ਾਹ ਤਾਂ ਖੱਤਰੀ ਕੁਲ ਖਾਨਦਾਨ ਵਿੱਚ ਪੈਦਾ ਹੋਏ ਸੀ,
ਖੱਤਰੀਆਂ ਦਾ ਮੁੰਡਾ ਸੀ ਬਾਬਾ, ਤੇ ਬਾਬੇ ਦਾ ਬਾਪ ਬਾਬਾ ਮਹਿਤਾ ਕਲਿਆਣ ਦਸ ਵੀਹਾਂ ਪਿੰਡਾਂ ਦੇ ਪਟਵਾਰੀ ਸਨ। ਰਾਏ ਬੁਲਾਰ ਪਰਗਣੇ ਦਾ ਜਿਹੜਾ ਹਾਕਮ ਸੀ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਭੌਰਾ ਸੀ, ਪਰ ਬਾਬੇ ਨੇ ਇਨਕਲਾਬ ਦੀ ਇੱਕ ਲਹਿਰ ਖੜੀ ਕੀਤੀ। ਇਨਕਲਾਬ ਦੀ ਲਹਿਰ ਖੜੀ ਕੀਤੀ ਤੇ ਨਾਲ ਸਾਥੀ ਕਿਹਨੂੰ ਚੁਣਿਆ ਉਹਨਾਂ ਨੇ? ਭਾਈ ਮਰਦਾਨਾ। ਕੌਣ ਸੀ ਉਹ? ਉਹ ਜਾਤ ਦਾ ਮਿਰਾਸੀ ਸੀ। ਇਹ ਕਾਰਨ ਸੀ ਵੀ ਦੁਨੀਆਂ ਨੇ ਬਾਬੇ ਨੂੰ ਕੁਰਾਈਆ ਤੇ ਬਹੁਤ ਸਾਰੀਆਂ ਥਾਵਾਂ ਤੇ ਭਾਈ ਮਰਦਾਨੇ ਨੂੰ ਕੁਰਾਈਏ ਦਾ ਡੂਮਕਿਆ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਭਾਈ ਲਹਿਣਾ ਆਉਂਦਾ, ਪਾਤਸ਼ਾਹ ਬਹੁਤ ਸਾਰੀਆਂ ਪਰਖਾਂ ਭਾਈ ਲਹਿਣੇ ਦੀਆਂ ਕਰਦੇ ਨੇ, ਤੇ ਤੁਹਾਡੇ ਮਨ ਵਿੱਚ ਕਈ ਵਾਰੀ ਇਹ ਸਾਡੇ ਮਨਾਂ ਵਿੱਚ ਸਵਾਲ ਪੈਦਾ ਹੁੰਦਾ ਹੈ ਵੀ ਇਹ ਜਿਹੜੀਆਂ ਪਰਖਾਂ ਗੁਰੂ ਸਾਹਿਬਾਨ ਨੇ ਕੀਤੀਆਂ ਨੇ, ਉਹ ਕੰਮ ਗੁਰੂ ਪਾਤਸ਼ਾਹ ਨੇ ਭਾਈ ਲਹਿਣੇ ਤੋਂ ਕਰਾਏ ਜਿਹੜੇ ਉਹਨੇ ਕਦੇ ਨਹੀਂ ਸੀ ਕੀਤੇ। ਦਰਅਸਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭਾਂਡਾ ਤਿਆਰ ਕਰ ਰਹੇ ਸੀ, ਧਿਆਨ ਰੱਖਿਓ, ਭਾਂਡੇ ਦੀ ਤਿਆਰੀ ਕਰ ਰਹੇ ਸੀ। ਉਸ ਭਾਂਡੇ ਵਿੱਚ ਉਹਨਾਂ ਨੇ ਜਿਹੜੀ ਵਸਤ ਪਾਉਣੀ ਸੀ, ਦੁਨੀਆਂ ਦੀ ਸਭ ਤੋਂ ਕੀਮਤੀ ਵਸਤ, ਉਹਦੇ ਵਾਸਤੇ ਸਭ ਤੋਂ ਪਹਿਲਾਂ ਉਸ ਭਾਂਡੇ ਦਾ ਤਿਆਰ ਹੋਣਾ ਅਤਿਅੰਤ ਜ਼ਰੂਰੀ ਸੀ। ਭਾਰਤ ਦੀ ਬਣੀ ਹੋਈ ਪੁਰਾਤਨ ਵਰਣ ਵੰਡ ਮੁਤਾਬਕ ਜਿਹੜੀ ਬ੍ਰਾਹਮਣ ਵੱਲੋਂ ਤੈਅ ਕੀਤੀ ਗਈ ਸੀ ਤੇ ਜਿਹਦਾ ਆਧਾਰ ਸੀ ਬੇਸਿਕਲੀ ਮਨੂ ਸਿਮਰਤੀਆਂ, ਮਨੂ ਸਿਮਰਤੀਆਂ ਇਹ ਗੱਲ ਕਹਿੰਦੀਆਂ ਸਨ, ਚਾਰ ਸ਼੍ਰੇਣੀਆਂ ਬਣਾ ਲਈਆਂ ਗਈਆਂ ਸਨ। ਸਭ ਤੋਂ ਉੱਪਰਲੀ ਸ਼੍ਰੇਣੀ ਸੀ ਬ੍ਰਾਹਮਣ, ਸਭ ਤੋਂ ਉੱਪਰਲੇ ਸਿਰੇ ਤੇ ਬੈਠਾ, ਤੇ ਬ੍ਰਾਹਮਣ ਨੇ ਆਪਣੇ ਆਪ ਨੂੰ ਇਹ ਕਿਹਾ ਸੀ ਵੀ ਬ੍ਰਾਹਮਣ ਬ੍ਰਹਮਾ ਦੇ ਮੂੰਹ ਚੋਂ ਪੈਦਾ ਹੋਇਆ। ਉਹਦੇ ਦੂਜੇ ਨੰਬਰ ਤੇ ਜਿਹੜੀ ਸ਼੍ਰੇਣੀ ਸੀ ਉਹ ਸੀ ਖੱਤਰੀ, ਖੱਤਰੀਆਂ ਦਾ ਵੀ ਚੰਗਾ ਰੋਹਬ ਦਾਬ ਸੀ, ਬ੍ਰਾਹਮਣਾਂ ਨੂੰ ਤੇ ਹੋਰ ਕੰਮ ਹੀ ਕੋਈ ਨਹੀਂ ਸੀ। ਗੁਰਬਾਣੀ ਅੰਦਰ ਖੱਟ ਕਰਮ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ। ਖੱਟ ਕਰਮ, ਛੇ ਤਰ੍ਹਾਂ ਦੇ ਕਰਮ ਜਿਹੜੇ ਬ੍ਰਾਹਮਣ ਕਰਦੇ ਸਨ, ਯੱਗ ਕਰਨੇ ਤੇ ਕਰਾਉਣੇ, ਵੇਦ ਪੜ੍ਹਨੇ ਤੇ ਪੜ੍ਹਾਉਣੇ, ਵਿੱਦਿਆ ਦਾ ਸਾਰਾ ਪ੍ਰਬੰਧ ਉਹਨੇ ਆਪਣੇ ਹੱਥਾਂ ਵਿੱਚ ਰੱਖਿਆ ਹੋਇਆ ਸੀ। ਇੱਕ ਥਾਂ ਕਹਿੰਦੇ ਨੇ ਨਾ ਗੁਰੂ ਪਾਤਸ਼ਾਹ ਵੀ ਯੋਗ ਸ਼ਬਦੰ ਗਿਆਨ ਸ਼ਬਦੰ, ਯੋਗੀਆਂ ਦਾ ਕੰਮ ਕੀ ਸੀ? ਬਸ ਗਿਆਨ ਦੀ ਪ੍ਰਾਪਤੀ ਕਰਨਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣਾ, ਵੇਦਾਂ ਦਾ ਕੰਮ ਕੀ ਸੀ? ਵੇਦ ਕੌਣ ਪੜ੍ਹ ਸਕਦਾ ਸੀ? ਬ੍ਰਾਹਮਣ ਪੜ੍ਹ ਸਕਦੇ ਸੀ। ਬ੍ਰਾਹਮਣਾਂ ਨੇ ਵੇਦ ਪੜ੍ਹਨੇ ਤੇ ਬ੍ਰਾਹਮਣਾਂ ਨੇ ਵੇਦ ਪੜ੍ਹਾਉਣੇ। ਉਹ ਵੇਦ ਸ਼ਬਦੰ ਤਾਂ ਬ੍ਰਾਹਮਣਾ, ਖੇਤਰੀ ਸ਼ਬਦੰ ਸੂਰ ਸ਼ਬਦੰ, ਖੱਤਰੀਆਂ ਦਾ ਕੰਮ ਸੀ ਸੂਰਮਗਤੀ ਵਾਲਾ, ਤੇ ਦੇਸ਼ ਨੂੰ ਬਾਹਰਲੇ ਹਮਲਿਆਂ ਤੋਂ ਬਚਾਉਣਾ ਤੇ ਦੇਸ਼ ਦੀ ਰੱਖਿਆ ਕਰਨੀ। ਖੱਤਰੀ ਸ਼ਬਦੰ ਸੂਰ ਸ਼ਬਦੰ, ਤੇ ਅਖੀਰ ਤੇ ਕਹਿ ਦਿੱਤਾ ਸ਼ੂਦਰ ਸ਼ਬਦੰ ਪਰਾਕਿਰਤ, ਤੇ ਜਿਹੜੇ ਵਿਚਾਰੇ ਸ਼ੂਦਰ ਸਨ ਉਹਨਾਂ ਦਾ ਇੱਕੋ ਇੱਕ ਕੰਮ ਸੀ ਪਰਾਈ ਕਿਰਤ ਕਰਨਾ। ਸ਼ੂਦਰ ਜਿਹੜੇ ਸੀ, ਦਰਅਸਲ ਦੋ ਸ਼ਬਦਾਂ ਦਾ ਜੋੜ ਹੈ, ਦਰ ਸ਼ਬਦ ਵਰਤਿਆ ਜਾਂਦਾ ਦਰਵਾਜ਼ੇ ਵਾਸਤੇ, ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ, ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਵਰਤਿਆ। ਉਹ ਲੋਕ ਜਿਹੜੇ ਦਰਵਾਜ਼ੇ ਤੋਂ ਬਾਹਰ ਰੱਖੇ ਜਾਂਦੇ ਸੀ ਤੇ ਉਹਨਾਂ ਦੀ ਐਂਟਰੀ ਉੱਚ ਜਾਤੀਆਂ ਦੇ ਬੂਹਿਆਂ ਵਿੱਚ ਨਹੀਂ ਸੀ ਹੋ ਸਕਦੀ, ਉਹ ਅੰਦਰ ਨਹੀਂ ਸੀ ਵੜ ਸਕਦੇ। ਮਨੂ ਸਿਮਰਤੀ ਦਾ ਬਣਾਇਆ ਹੋਇਆ ਜਿਹੜਾ ਵਰਣ ਵਿਧਾਨ ਸੀ ਨਾ, ਉਹਦੇ ਮੁਤਾਬਕ ਜਿਹੜੇ ਸ਼ੂਦਰ ਸਨ ਉਹਨਾਂ ਦਾ ਇੱਕੋ ਇੱਕ ਹੀ ਧਰਮ ਸੀ ਕਿ ਉੱਪਰਲੀਆਂ ਜਿਹੜੀਆਂ ਤਿੰਨ ਸ਼੍ਰੇਣੀਆਂ ਸਨ ਉਹਨਾਂ ਦੀ ਸੇਵਾ ਕਰਨਾ ਨਿਰਸਵਾਰਥ, ਤੇ ਸਵਾਲ ਨਹੀਂ ਸੀ ਉਹ ਕਰ ਸਕਦੇ, ਕੋਈ ਸਵਾਲ ਨਹੀਂ ਸੀ ਕਰ ਸਕਦੇ। ਤੋ ਬਾਬੇ ਨੇ ਸਭ ਤੋਂ ਪਹਿਲੀ ਜਿਹੜੀ ਆਵਾਜ਼ ਸੀ ਉਹ ਇਹਨਾਂ ਸਿਮਰਤੀਆਂ ਦੇ ਖਿਲਾਫ ਉਠਾਈ। ਭਗਤ ਕਬੀਰ ਸਾਹਿਬ ਦਾ ਇੱਕ ਸ਼ਬਦ ਸਾਡਾ ਧਿਆਨ ਖਿੱਚਦਾ, ਉਹ ਸ਼ਬਦ ਵਰਤਦੇ ਨੇ, ਕਹਿੰਦੇ ਵੇਦ ਕੀ ਪੁੱਤਰੀ ਸਿਮਰਤ ਪਾਈ ਸੰਕਲ ਜੇਵਰੀ ਲਹਿ ਆਈ। ਕਹਿੰਦੇ ਵੇਦਾਂ ਦੀ ਪੁੱਤਰੀ, ਵੇਦਾਂ ਵਿੱਚੋਂ ਨਿਕਲੀ, ਵੇਦਾਂ ਦੀ ਸੋਚ ਏ ਤੇ ਹੈ ਇਹ ਸਿਮਰਤੀ, ਇਹਨੇ ਸਾਰੀ ਇਨਸਾਨੀਅਤ ਨੂੰ ਜ਼ਾਤ ਪਾਤ ਦੇ ਸੰਗਲਾਂ ਦੇ ਵਿੱਚ ਨਰੜ ਕੇ ਰੱਖ ਦਿੱਤਾ। ਸੰਕਲ ਜੇਵਰੀ, ਜੰਜੀਰਾਂ ਤੇ ਸੰਗਲਾਂ ਵਿੱਚ ਨਰੜ ਕੇ ਰੱਖ ਦਿੱਤਾ ਇਹਨੇ। ਤੋ ਗੁਰੂ ਨਾਨਕ ਪਾਤਸ਼ਾਹ ਨੇ ਇਹਦੇ ਖਿਲਾਫ ਇੱਕ ਝੰਡਾ ਖੜਾ ਕੀਤਾ। ਹੁਣ ਅਗਾਂਹ ਜਿਹਦੇ ਹੱਥ ਵਿੱਚ ਗੁਰਦੇਵ ਸੱਚੇ ਪਾਤਸ਼ਾਹ ਨੇ ਇਹ ਝੰਡਾ ਫੜਾਉਣਾ, ਜਿਹਨੂੰ ਇਹ ਅਲੰਬਰਦਾਰੀ ਦੇਣੀ ਹੈ, ਜਿਹਨੂੰ ਝੰਡਾ ਪਰਦਾਰ ਬਣਾਉਣਾ ਗੁਰੂ ਨਾਨਕ ਪਾਤਸ਼ਾਹ ਨੇ, ਉਹਦੀ ਤਿਆਰੀ ਵੀ, ਉਹਦੀ ਬੁਨਿਆਦ ਵੀ ਤੇ ਫਿਰ ਉਹਦੇ ਹਿਸਾਬ ਨਾਲ ਹੀ ਰੱਖਣੀ ਸੀ ਨਾ ਗੁਰੂ ਨਾਨਕ ਪਾਤਸ਼ਾਹ ਨੇ। ਹੁਣ ਭਾਈ ਲਹਿਣਾ ਪੇਸ਼ੇ ਤੋਂ ਕੌਣ ਸੀ? ਇੱਕ ਦੁਕਾਨਦਾਰ, ਪ੍ਰਚੂਨ ਦੀ ਹੱਟੀ ਕਰਨ ਵਾਲਾ, ਚੰਗਾ ਕਾਰੋਬਾਰ ਸੀ, ਅਮੀਰ ਪਿਤਾ ਦੀ ਸੰਤਾਨ ਸਨ, ਪਿੰਡ ਵਿੱਚ ਚੰਗਾ ਨਾਮ ਸੀ, ਚੰਗੇ ਘਰਾਣੇ ਵਿੱਚ ਵਿਆਹੇ ਗਏ, ਤੋ ਸੋਹਣਾ ਅਕਾਲ ਪੁਰਖ ਦੀ ਮਿਹਰ ਨਾਲ ਸੋਹਣਾ ਕਾਰੋਬਾਰ ਚੱਲ ਰਿਹਾ ਸੀ। ਤੋ ਇਹ ਵੀ ਹੋ ਸਕਦਾ ਕਿਉਂਕਿ ਸਨਾਤਨੀ ਪਰਿਵਾਰ ਵਿੱਚ ਪੈਦਾ ਹੋਏ ਸਨ ਤਾਂ ਸਨਾਤਨੀ ਸੋਚ ਦੇ ਧਾਰਨੀ ਵੀ ਤਾਂ ਹੋਣਗੇ ਨਾ ਉਹ। ਇਹੀ ਕਾਰਨ ਸੀ ਵੀ ਸਾਲ ਵਿੱਚ ਉਹ ਜਾਂਦੇ ਸਨ ਇੱਕ ਵਾਰ ਜ਼ਰੂਰ ਮਾਤਾ ਰਾਣੀ ਦੇ ਦਰਸ਼ਨਾਂ ਨੂੰ।
ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਵਾਸਤੇ ਵੀ ਉਹਨਾਂ ਦੇ ਮਨ ਦੇ ਵਿੱਚ ਜੇ ਕੋਈ ਜਾਤ ਪਾਤ ਦਾ ਕੰਡਾ ਹੋਵੇ ਵੀ ਤੇ ਉਹਨੂੰ ਖਤਮ ਕਰ ਦਿੱਤਾ ਜਾਏ, ਫਿਰ ਕੁਝ ਐਸੀਆਂ ਪਰਖਾਂ ਪਾਈ ਲੈਣੇ ਦੀਆਂ ਹੋਈਆਂ ਜਿਹਦਾ ਜ਼ਿਕਰ ਸਿੱਖ ਇਤਿਹਾਸ ਬੜੀ ਬੇਬਾਕੀ ਨਾਲ ਕਰਦਾ। ਲਿਖਿਆ ਇਤਿਹਾਸ ਦੇ ਪੰਨਿਆਂ ਦੇ ਅੰਦਰ ਵੀ ਇੱਕ ਵਾਰ, ਕਿਉਂਕਿ ਸੁਬਾਹ ਅੰਮ੍ਰਿਤ ਵੇਲੇ ਜਦੋਂ ਧਰਮਸਾਲ ਵਿੱਚ ਸੰਗਤ ਇਕੱਠੀ ਹੁੰਦੀ ਹੈ, ਸੰਗਤ ਆਈ, ਧਰਮਸਾਲ ਵਿੱਚ ਇੱਕ ਚੂਹਾ ਮਰਿਆ ਪਿਆ ਸੀ। ਲਿਖਿਆ ਇਹ, ਹੁਣ ਆਮ ਜਿਹੜਾ ਉੱਚ ਜਾਤੀ ਦਾ ਬੰਦਾ ਜਾਂ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਉੱਚ ਜਾਤੀ ਦੇ ਬੰਦੇ ਦਾ ਕੰਮ ਨਹੀਂ ਸੀ ਇਹ। ਮਰਿਆ ਹੋਇਆ ਕੋਈ ਪਸ਼ੂ ਹੋਵੇ, ਮਰਿਆ ਹੋਇਆ ਕੋਈ ਜੀਵ ਹੋਵੇ, ਉਹਨੂੰ ਚੁੱਕਣਾ ਤੇ ਚੁੱਕ ਕੇ ਬਾਹਰ ਸੁੱਟਣਾ ਕੰਮ ਕਿਹਦਾ ਸੀ? ਸ਼ੂਦਰਾਂ ਦਾ ਕੰਮ ਸੀ। ਆਪਾਂ ਹੁਣੇ ਪੜ੍ਹਟ ਹੈ ਨਾ, ਭਗਤ ਰਵਿਦਾਸ ਕਹਿੰਦਾ ਵੀ ਮੇਰੀ ਜਾਤੀ ਦੇ ਲੋਕ ਮਰੇ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਨੇ। ਤਾਂ ਗੁਰਦੇਵ ਸੱਚੇ ਪਾਤਸ਼ਾਹ ਨੇ, ਬਹੁਤ ਸਾਰੇ ਉਸ ਵੇਲੇ ਸੇਵਕ ਨਾਲ ਹੋਣਗੇ, ਪੁੱਤਰ ਵੀ ਨਾਲ ਸਨ, ਉਹਨਾਂ ਨੇ ਆਖਿਆ ਵੀ ਇਹ ਮਰਿਆ ਹੋਇਆ ਚੂਹੇ ਨੂੰ ਚੁੱਕ ਕੇ ਬਾਹਰ ਸੁੱਟ ਦਿਓ। ਹੁਣ ਹਰ ਇੱਕ ਬੰਦਾ ਇਸ ਗੱਲ ਤੋਂ ਇਨਕਾਰ ਕਰਦਾ ਹੈ, ਪਰ ਜਦੋਂ ਸ਼ਬਦ ਲੈਣੇ ਵਾਸਤੇ ਵਰਤੇ ਗਏ ਤਾਂ ਭਾਈ ਲਹਿਣਾ ਜੀ ਨੇ ਬਿਨਾਂ ਕੋਈ ਹੀਲ ਹੁਜਤ ਕੀਤਿਆਂ ਚੁੱਕ ਕੇ ਬਾਹਰ ਸੁੱਟ ਦਿੱਤਾ। ਇੱਕ ਰਾਤ ਕੀ ਹੋਇਆ, ਬੜਾ ਤੇਜ਼ ਮੀਂਹ ਪਿਆ, ਸਿਆਲ ਦੀ ਰੁੱਤ ਸੀ, ਠੱਕਾ ਵਗ ਰਿਹਾ ਸੀ, ਬਹੁਤ ਜ਼ਿਆਦਾ ਠੰਡ ਸੀ। ਧਰਮਸਾਲ ਦੀ ਕੰਧ ਡਿੱਗ ਪਈ, ਕੱਚੀਆਂ ਕੰਧਾਂ ਸਨ, ਮਿੱਟੀ ਦੀਆਂ ਬਣਾਈਆਂ ਹੋਈਆਂ, ਕੰਧ ਡਿੱਗ ਪਈ। ਰਾਤ ਹੁਕਮ ਕੀਤਾ ਗੁਰਦੇਵ ਸੱਚੇ ਪਾਤਸ਼ਾਹ ਨੇ, ਧਰਮਸਾਲ ਦੀ ਕੰਧ ਡਿੱਗ ਪਈ ਹੈ, ਪੁੱਤਰਾਂ ਨੂੰ ਹੁਕਮ ਕੀਤਾ ਇਹ ਕੰਧ ਬਣਾ ਦਿਓ, ਕਿਉਂਕਿ ਸਵੇਰੇ ਧਰਮਸਾਲ ਵਿੱਚ ਸੰਗਤ ਨੇ ਇਕੱਤਰਿਤ ਹੋਣਾ ਹੈ, ਕਿਵੇਂ ਬੈਠਾਂਗੇ ਜੁੜ ਮਿਲ ਕਰਕੇ, ਇਹ ਕੰਧ ਬਣਾ ਦੇਣੀ ਚਾਹੀਦੀ ਹੈ। ਉਹ ਮਹਾਰਾਜ ਸਵੇਰੇ ਬਣਾ ਦਿਆਂਗੇ, ਸਵੇਰੇ ਦਿਨ ਨਹੀਂ ਚੜ੍ਹਨਾ, ਦਿਨ ਚੜ੍ਹੇਗਾ ਬਣ ਜਾਏਗੀ। ਬੜਾ ਠੋਕਵਾਂ ਜਵਾਬ ਸੀ। ਲੈਣਾ ਜੀ ਨੂੰ ਕਿਹਾ, ਕੋਈ ਜਵਾਬ ਨਹੀਂ, ਬਸ ਉੱਠ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਹੁਣ ਠੰਡ ਦੀ ਰੁੱਤ ਹੈ, ਸਰਦੀ ਦੀ ਰੁੱਤ ਹੈ, ਮੀਂਹ ਪੈ ਰਿਹਾ, ਠੱਕਾ ਵਗ ਰਿਹਾ, ਪਰ ਵਗ ਰਹੇ ਉਸ ਠੱਕੇ ਵਿੱਚ ਬਿਨਾਂ ਕੋਈ ਪਰਵਾਹ ਕੀਤੀਆਂ, ਬਿਨਾਂ ਕੋਈ ਹੀਲ ਹੁਜ਼ਤ ਕੀਤੀਆਂ, ਭਾਈ ਲਹਿਣੇ ਨੇ ਹਰ ਇੱਕ ਸ਼ਬਦ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦਾਂ ਉੱਤੇ ਫੁੱਲ ਚੜ੍ਹਾਏ। ਇੱਕ ਵਾਰ ਜ਼ਿਕਰ ਮਿਲਦਾ ਹੈ ਕਿ ਗੁਰਦੇਵ ਸੱਚੇ ਪਾਤਸ਼ਾਹ ਨਾਲ ਕੁਝ ਸਿੱਖ ਸੇਵਕ ਸ਼ਰਧਾਲੂ ਹੋਰ ਵੀ ਹੋਣਗੇ। ਪਾਤਸ਼ਾਹ ਇਸ਼ਨਾਨ ਕਰਨ ਲਈ ਗਏ, ਕੇਸੀ ਇਸ਼ਨਾਨ ਕਰਨ ਵਾਸਤੇ ਗੜਵੇ ਵਿੱਚ ਕੁਝ ਦਹੀਂ ਵਗੈਰਾ ਪਾਇਆ ਹੋਇਆ ਸੀ। ਇਸ਼ਨਾਨ ਕਰਕੇ ਸਾਹਿਬ ਸੱਚੇ ਪਾਤਸ਼ਾਹ ਵਾਪਸ ਆ ਰਹੇ ਸਨ। ਉਹ ਗੜਵਾ ਰਾਹ ਦੇ ਵਿੱਚ ਇੱਕ ਚਿੱਕੜ ਦਾ ਟੋਆ ਭਰਿਆ ਹੋਇਆ ਸੀ, ਡਿੱਗ ਪਿਆ ਗੜਵਾ ਜਾਂ ਸੁੱਟ ਦਿੱਤਾ ਗੁਰਦੇਵ ਸੱਚੇ ਪਾਤਸ਼ਾਹ ਨੇ, ਹੈ ਤੇ ਪਰਖ ਹੀ ਸੀ ਨਾ ਇੱਕ, ਉਹ ਗੜਵਾ ਚਿੱਕੜ ਦੇ ਟੋਏ ਵਿੱਚ ਡਿੱਗ ਪਿਆ। ਬੇਟਾ ਸ਼੍ਰੀ ਚੰਦ, ਇਹ ਗੜਵਾ ਜਿਹੜਾ ਟੋਏ 'ਚ ਡਿੱਗ ਪਿਆ ਗੰਦ ਵਿੱਚ, ਇਹਨੂੰ ਕੱਢ ਲਓ ਬੇਟਾ, ਇਹ ਗੜਵਾ ਕੱਢ ਲਿਆ ਜਾਏ, ਬੜੀ ਚੰਗੀ ਗੱਲ ਹੈ। ਉਹ ਪਿਤਾ ਜੀ ਬੜੇ ਗੜਵੇ ਪਏ ਨੇ ਲੰਗਰ ਵਿੱਚ, ਕੀ ਕਰਨਾ ਜੇ ਡਿੱਗ ਪਿਆ, ਡਿੱਗਿਆ ਰਹਿਣ ਦਿਓ। ਪੁੱਤਰਾਂ ਨੂੰ ਕਿਹਾ, ਇਹ ਜਵਾਬ ਸੀ ਅੱਗੋਂ। ਤੇ ਜਦੋਂ ਵਾਰੀ ਆਈ ਭਾਈ ਲਹਿਣੇ ਦੀ, ਕੋਈ ਸਵਾਲ ਨਹੀਂ, ਬਿਨਾਂ ਕੋਈ ਹੀਲ ਹੁਜਤ ਕੀਤੀਆਂ ਚਿੱਕੜ ਵਿੱਚ ਵੜ ਗਏ, ਗੜਵਾ ਕੱਢ ਕੇ ਲੈ ਆਂਦਾ, ਸਾਹ ਧੋ ਕੇ ਸਾਫ਼ ਕਰਕੇ ਹਜ਼ੂਰ ਦੇ ਪੇਸ਼ ਕਰ ਦਿੱਤਾ। ਤਾਂ ਬਹੁਤ ਸਾਰੀਆਂ ਪਰਖਾਂ ਹੋਈਆਂ, ਜਿੰਨੀਆਂ ਵੀ ਪਰਖਾਂ ਹੋਈਆਂ ਉਹਨਾਂ ਸਾਰੀਆਂ ਪਰਖਾਂ ਦੇ ਵਿੱਚੋਂ ਜੇ ਕੋਈ 100 ਵਿੱਚੋਂ 100 ਨੰਬਰ ਲੈ ਕੇ ਪਾਸ ਹੋਇਆ ਤੇ ਪਾਸ ਹੋਣ ਵਾਲਾ ਕੌਣ ਸੀ? ਉਹ ਸੀ ਭਾਈ ਲਹਿਣਾ। ਤਾਂ ਸਾਰੇ ਸਿੱਖਾਂ ਪੁੱਤਰਾਂ ਦੇ ਵਿੱਚੋਂ ਭਾਈ ਲਹਿਣਾ 100 ਵਿੱਚੋਂ 100 ਨੰਬਰ ਲੈ ਕੇ ਕਿਵੇਂ ਪਾਸ ਹੁੰਦਾ ਹੈ, ਉਹ ਸਰਵਣ ਕਰੋ ਢਾਡੀ ਸਿੰਘ ਇਉਂ ਸੁਣਾਉਂਦੇ ਆ ਰਹੇ।

ਜਿੰਨੇ ਵੀ ਪਰਚੇ ਪਾਏ ਗਏ ਇਹਨਾਂ ਪਰਚਿਆਂ ਦੇ ਵਿੱਚ ਜਿੱਥੇ ਹੋਰ ਬਹੁਤ ਸਾਰੇ ਸਿੱਖ ਸੇਵਕ ਤੇ ਖਾਸ ਕਰਕੇ ਪੁੱਤਰ ਇਹਨਾਂ ਪਰਚਿਆਂ ਵਿੱਚੋਂ ਫੇਲ ਸਾਬਤ ਹੁੰਦੇ ਰਹੇ, ਭਾਈ ਲਹਿਣਾ ਜੀ ਹਰ ਇੱਕ ਪਰਚੇ ਵਿੱਚੋਂ 100 ਵਿੱਚੋਂ 100 ਨੰਬਰ ਲੈ ਕੇ ਪਾਸ ਹੁੰਦੇ ਰਹੇ। ਜਦੋਂ ਆਪਾਂ ਟਿੱਕੇ ਦੀ ਵਾਰ ਜਿੱਥੋਂ ਇਹ ਪ੍ਰਕਰਨ ਦੀ ਆਪਾਂ ਆਰੰਭਤਾ ਕੀਤੀ ਸੀ, ਟਿੱਕੇ ਦੀ ਵਾਰ ਨੂੰ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਜਦੋਂ ਬਾਬੇ ਲਹਿਣੇ ਦਾ ਜ਼ਿਕਰ ਬਾਬੇ ਸੱਤੇ ਬਲਵੰਡ ਨੇ ਕੀਤਾ, ਉਹਨਾਂ ਉੱਥੇ ਸ਼ਬਦ ਵਰਤੇ ਵੀ ਲਹਿਣੇ ਦੀ ਫੇਰਾਈ ਹੈ, ਨਾਨਕਾ ਦੋਹੀ ਖੱਟੀ ਹੈ, ਜੋ ਤੋਹਾ ਜੁਗਤ ਸਾਏ ਸ਼ਹਿਕਾਇਆ ਫੇਰ ਪਲਟੀ ਹੈ, ਝੁੱਲੈ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰਹੱਟੀ ਹੈ, ਕਰਹ ਜੇ ਗੁਰ ਫਰਮਾਇਆ ਸਿਲ ਯੋਗ ਅਲੂਣੀ ਚੱਟੀ ਹੈ, ਖਰਚੇ ਦਿੱਤ ਖਸਮਦੀ ਆਪ ਕਹਿੰਦੀ ਲਹਿੰਦੀ ਖੈਰ ਦਵੱਟੀ ਹੈ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰੁੱਟੀ ਹੈ, ਦਿਲ ਖੋਟੇ ਆਕੀ ਫਿਰਨ ਬਨ ਭਾਰੋ ਚਾਇਨ ਛੱਟੀ ਹੈ। ਹੁਣ ਖਿਆਲ ਕਰਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਜਾਂ ਜਿੰਨੀ ਵੀ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੱਕ ਉਹਨਾਂ ਦੇ ਕੋਲ ਸੀ, ਉਹ ਸਾਰੀ ਬਾਣੀ ਨੂੰ ਲਿਖਣ ਵਾਲੇ ਭਾਈ ਗੁਰਦਾਸ ਜੀ ਸਨ। ਭਾਈ ਗੁਰਦਾਸ ਜੀ ਨੇ ਜਦੋਂ ਇਹ ਪਾਵਨ ਬਾਣੀ ਨੂੰ ਲਿਖਿਆ ਆਪਣੇ ਕਰ ਕਮਲਾਂ ਦੁਆਰਾ, ਉਹਨਾਂ ਨੇ ਜਿੱਥੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਲਿਖਿਆ, ਭਗਤ ਸਾਹਿਬਾਨ ਦੀ ਬਾਣੀ ਨੂੰ ਲਿਖਿਆ, ਉੱਥੇ ਉਹਨਾਂ ਨੇ ਇਹ ਜਿਹੜੀ ਰਾਮਕਲੀ ਕੀ ਵਾਰ ਹੈ ਜਿਹਨੂੰ ਆਪਾਂ ਟਿੱਕੇ ਦੀ ਵਾਰ ਆਉਂਦੇ ਹਾਂ, ਇਹ ਟਿੱਕੇ ਦੀ ਵਾਰ ਵੀ ਉਹਨਾਂ ਦੇ ਆਪਣੇ ਕਰ ਕਮਲਾਂ ਦੁਆਰਾ ਲਿਖੀ ਗਈ, ਲਿਖਾਉਣ ਵਾਲੇ ਗੁਰੂ ਅਰਜਨ ਸਾਹਿਬ ਸਨ। ਹੁਣ ਬਿਲਕੁਲ ਰਲਦੇ ਮਿਲਦੇ ਸ਼ਬਦ, ਜੋ ਸ਼ਬਦ ਤੁਹਾਨੂੰ ਗੁਰਬਾਣੀ ਵਿੱਚ, ਭਗਤ ਬਾਣੀ ਵਿੱਚ ਜਾਂ ਇਹਨਾਂ ਸਿੱਖਾਂ ਦੀ ਪਾਵਨ ਬਾਣੀ ਵਿੱਚ ਤੁਹਾਨੂੰ ਮਿਲਦੇ ਨੇ, ਬਿਲਕੁਲ ਇਹਦੇ ਨਾਲ ਰਲਦੇ ਮਿਲਦੇ ਸ਼ਬਦ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵਰਤੇ। ਹੁਣ ਇੱਥੇ ਸ਼ਬਦ ਰਾਮਕਲੀ ਕੀ ਵਾਰ ਵਿੱਚ ਉਹਨਾਂ ਸ਼ਬਦ ਵਰਤਿਆ ਕਿ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰੁੱਟੀ ਹੈ, ਦਿਲ ਖੋਟੇ ਆਕੀ ਫਿਰਨ ਬਨ ਭਾਰੋ ਚਾਇਨ ਛੱਟੀ ਹੈ। ਤੇ ਜਦੋਂ ਉਹਨਾਂ ਵਾਰਾਂ ਲਿਖੀਆਂ ਭਾਈ ਗੁਰਦਾਸ ਜੀ ਨੇ, ਵਾਰਾਂ ਵਿੱਚ ਉਹਨਾਂ ਨੇ ਇਹ ਕਹਿੰਦਿਆਂ ਹੋਇਆ ਜ਼ਿਕਰ ਕੀਤਾ ਕਿ ਪੁੱਤਰੀ ਕੌਲ ਨਾ ਪਾਲਿਓ ਦਿਲ ਖੋਟੇ ਆਕੀ ਨਸਿਆਰਾ, ਉਹੀ ਸ਼ਬਦ ਨੇ, ਬਸ ਥੋੜਾ ਜਿਹਾ ਸ਼ਬਦਾਂ ਦਾ ਫਰਕ ਪਾ ਕੇ ਉਹਨਾਂ ਸ਼ਬਦਾਂ ਨੂੰ ਜੋ ਪਾਵਨ ਬਾਣੀ ਅੰਦਰ ਦਰਜ ਸਨ, ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ। ਤੋ ਇਹ ਜਿੰਨੇ ਵੀ ਪਰਚੇ ਹੋਏ, ਇਹ ਜਿੰਨੀਆਂ ਵੀ ਪਰਖਾਂ ਹੋਈਆਂ, ਇਹਨਾਂ ਸਾਰਿਆਂ ਪਰਚਿਆਂ ਦੇ ਵਿੱਚ ਇੱਕ ਗੱਲ ਧਿਆਨ ਰੱਖਿਓ, ਅੱਜ ਦੇ ਸਮੇਂ ਦੇ ਵਿੱਚ ਸਾਡਾ ਜਿਹੜਾ ਇਹ ਧਰਮ ਦਾ ਕਾਰਜ ਹੈ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ ਤੇ ਚਾਹੇ ਗੱਲ ਕਰ ਲਈਏ ਆਪਾਂ ਗੁਰਦੁਆਰਾ ਸਾਹਿਬਾਨ ਦੀ, ਅੱਜ ਦੇ ਸਮੇਂ ਦੇ ਵਿੱਚ ਸਾਡੇ ਅੰਦਰ ਇੱਕ ਸਿਸਟਮ ਚੱਲ ਰਿਹਾ, ਉਹ ਸਿਸਟਮ ਹੈ ਇਲੈਕਸ਼ਨ ਦਾ। ਕੀ ਹੁੰਦਾ, ਬੰਦੇ ਇਲੈਕਟ ਹੀ ਹੁੰਦੇ ਨੇ ਨਾ ਜੀ, ਤੇ ਜਦੋਂ ਬੰਦਾ ਕੋਈ ਇਲੈਕਟ ਹੁੰਦਾ ਹੈ, ਜਦੋਂ ਕਿਸੇ ਬੰਦੇ ਨੂੰ ਇਲੈਕਟ ਕੀਤਾ ਜਾਂਦਾ ਹੈ, ਇਲੈਕਸ਼ਨ ਦਾ ਢੰਗ ਕੀ ਹੈ, ਜਿਹੜੇ ਪਾਸੇ ਬੰਦਿਆਂ ਦੀ ਬਹੁਤਾਤ ਹੋਵੇਗੀ ਉਹ ਧੜਾ ਜਿੱਤ ਜਾਏਗਾ, ਕਿਉਂ ਜੀ ਇੱਦਾਂ ਹੀ ਹੁੰਦਾ ਨਾ। ਤੇ ਤੁਸੀਂ ਮੈਨੂੰ ਦੱਸੋ ਕਿ ਕਦੇ ਭੀੜਾਂ ਦੇ ਵਿੱਚ ਸਿਆਣੇ ਹੁੰਦੇ ਆ ਬੰਦੇ? ਨਾ, ਭੀੜਾਂ ਦੇ ਵਿੱਚ ਕਦੇ ਸਿਆਣੇ ਬੰਦੇ ਹੁੰਦੇ ਹੈ, ਸਿਆਣੇ ਕਦੇ ਭੀੜਾਂ ਦਾ ਹਿੱਸਾ ਨਹੀਂ ਬਣਦੇ, ਕਦੇ ਵੀ ਨਹੀਂ ਬਣਦੇ। ਭਗਤ ਕਬੀਰ ਸਾਹਿਬ ਇੱਥੇ ਇੱਕ ਬੜੇ ਕਮਾਲ ਦੀ ਗੱਲ ਕਹਿੰਦੇ ਨੇ, ਕਹਿੰਦੇ ਕਬੀਰ ਜੇ ਮਾਰਗ ਪੰਡਿਤ ਗਏ ਪਾਛੈ ਭਰੀ ਬਹੀਰ, ਜਿਹੜੇ ਪਾਸੇ ਨੂੰ ਲੋਟੂਆਂ ਦੇ ਟੋਲੇ ਤੁਰਦੇ ਆ ਨਾ, ਉਹਨਾਂ ਦੇ ਮਗਰ ਭੀੜਾਂ ਤੁਰਦੀਆਂ ਨੇ ਭੀੜਾਂ, ਪਰ ਕਬੀਰ ਇਕੱਲਾ ਹੀ ਖੜਾ ਹੁੰਦਾ ਸੀ, ਕਬੀਰ ਦੇ ਮਗਰ ਨਹੀਂ ਸੀ ਦੁਨੀਆਂ ਤੁਰੀ। ਲੋਕ ਕਹਿੰਦੇ ਸੀ ਤੇ ਪਾਗਲ ਹੈ, ਇਹ ਸ਼ਬਦ ਭਗਤ ਕਬੀਰ ਸਾਹਿਬ ਦੇ ਨੇ, ਉਹ ਕਹਿੰਦੇ ਦੁਨੀਆਂ ਮੈਨੂੰ ਪਾਗਲ ਕਹਿੰਦੀ ਸੀ, ਲੋਕ ਕਹੇ ਕਬੀਰ ਬੌਰਾਨਾ ਕਬੀਰ ਕਮਰ ਮਰਾਮ ਪਹਿਚਾਨਾ। ਉਹ ਕਹਿੰਦੇ ਚਲੋ ਤੁਸੀਂ ਕਿਹਾ ਮੈਂ ਕਮਲਾ, ਮੈਂ ਮੰਨਦਾ ਮੈਂ ਕਮਲਾ, ਜਾਂ ਹਾਂ ਬੌਰਾ ਤੋ ਰਾਮ ਤੋਰਾ, ਤੋਰੋ ਨਾ ਪਾਤੀ ਪੂਜੋ ਨਾ ਦੇਵਾ, ਰਾਮ ਭਜਨ ਬਿਨ ਨੇਫਲ ਸੇਵਾ, ਤੋ ਬਹੁਤ ਸਾਰੇ ਸ਼ਬਦ ਸਾਨੂੰ ਮਿਲ ਜਾਂਦੇ ਨੇ। ਭੀੜਾਂ ਦੇ ਵਿੱਚ ਸਿਆਣੇ ਨਹੀਂ ਹੁੰਦੇ ਤੇ ਸਿਆਣੇ ਕਦੇ ਭੀੜਾਂ ਦਾ ਹਿੱਸਾ ਨਹੀਂ ਬਣਿਆ ਕਰਦੇ। ਤੋ ਗੁਰੂ ਪਿਆਰੀ ਸਾਧ ਸੰਗਤ, ਦਰਅਸਲ ਨਾ ਸਾਡੇ ਜਿਹੜੇ ਸਿੱਖ ਸਿਧਾਂਤ ਸਨ, ਉਹਨਾਂ ਸਿਧਾਂਤਾਂ ਦੇ ਵਿੱਚ ਇਲੈਕਸ਼ਨ ਸ਼ਬਦ ਹੀ ਨਹੀਂ ਸੀ। ਮੰਨ ਲਓ ਜੇ ਗੁਰੂ ਨਾਨਕ ਪਾਤਸ਼ਾਹ ਜਿੱਦਣ ਉਹਨਾਂ ਨੇ ਗੱਦੀ ਦਾ ਫੈਸਲਾ ਕਰਨਾ ਸੀ, ਉਹਨਾਂ ਨੇ ਤੇ ਗਾਂ ਚਲੋ ਜ਼ਿਕਰ ਆਉਣਾ ਵੀ ਹੈ, ਜਿੱਦਣ ਉਹਨਾਂ ਨੇ ਗੱਦੀ ਦਾ ਫੈਸਲਾ ਕਰਨਾ ਹੁੰਦਾ, ਉਦਣ ਉਹ ਕਹਿੰਦੇ ਪਿਆਓ ਵੀ ਆਪਾਂ ਵੋਟਾਂ ਪਵਾ ਲਈਏ, ਵੀ ਗੱਦੀ ਉੱਤੇ ਸ਼੍ਰੀ ਚੰਦ ਨੂੰ ਬਿਠਾਈਏ ਕਿ ਲਖਮੀ ਦਾਸ ਨੂੰ। ਮੈਨੂੰ ਦੱਸੋ, ਇੱਕ ਪਾਸੇ ਭਾਈ ਲਹਿਣੇ ਦੀ ਪੇਟੀ ਰੱਖੀ ਹੁੰਦੀ
ਤੇ ਦੂਜੇ ਪਾਸੇ ਬਾਬੇ ਸ਼੍ਰੀ ਚੰਦ ਦੀ, ਕੌਣ ਜਿੱਤਦਾ ਮੈਨੂੰ ਦੱਸੋ ਤੁਸੀਂ? ਕੀ ਬਾਬਾ ਸ਼੍ਰੀ ਚੰਦ ਨਾ ਬਣਦੇ? ਨਹੀਂ, ਇਲੈਕਸ਼ਨ ਤੇ ਆਈ ਨਹੀਂ ਸੀ, ਦਰਅਸਲ ਸ਼ਬਦ ਸੀ ਸਿਲੈਕਸ਼ਨ, ਬੰਦਾ ਸਿਲੈਕਟ ਹੁੰਦਾ ਸੀ। ਯੋਗ ਕੌਣ ਹੈ, ਯੋਗਤਾ ਕਿਹੜਾ ਰੱਖਦਾ ਹੈ, ਉਹ ਕਿਹੜਾ ਭਾਂਡ ਹੈ ਜਿਹਦੇ ਵਿੱਚ ਇਹ ਵਸਤੂ ਪਾਉਣੀ ਹੈ। ਤੋ ਇਹ ਗੁਰੂ ਨਾਨਕ ਪਾਤਸ਼ਾਹ ਭਾਂਡੇ ਦੀ ਤਿਆਰੀ ਕਰ ਰਹੇ ਸਨ ਤੇ ਕਿਵੇਂ ਇਹਦੇ ਵਿੱਚ ਪਾਸ ਹੋਏ ਬਾਬਾ ਲਹਿਣਾ ਜੀ, ਇਹ ਕਹਾਣੀ ਦਾ ਰਹਿੰਦਾ ਪ੍ਰਕਰਨ ਕੱਲ੍ਹ ਦੇ ਦੀਵਾਨ ਵਿੱਚ ਕੋਸ਼ਿਸ਼ ਕਰਾਂਗੇ ਆਪ ਜੀ ਦੇ ਚਰਨਾਂ ਵਿੱਚ ਕਹਿਣ ਦਾ। ਆਓ, ਅਗਾਂਹ ਸਮਾਂ ਹੈ ਗੁਰਬਾਣੀ ਕੀਰਤਨ ਦਾ। ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੂੰ ਆਪ ਜੀ ਪਿਛਲੇ ਸਮੇਂ ਤੋਂ ਲਗਾਤਾਰ ਸਰਵਣ ਕਰਦੇ ਆ ਰਹੇ ਹੋ, ਸਤਿਕਾਰਯੋਗ ਆਦਰਣੀ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਬੀੜ ਬਾਬਾ ਬੁੱਢਾ ਸਾਹਿਬ ਜੀ ਝਬਾਲ, ਉਹ ਮੁਬਾਰਕ ਸਥਾਨ ਜਿੱਥੇ ਰਹਿੰਦਿਆਂ ਹੋਇਆਂ ਬਾਬਾ ਬੁੱਢਾ ਜੀ ਨੇ ਆਪਣੀ ਜੀਵਨ ਦਾ ਬਹੁਤ ਸਮਾਂ ਬਤੀਤ ਕੀਤਾ, ਬੜੀਆਂ ਮਹਾਨ ਸੇਵਾਵਾਂ ਕੀਤੀਆਂ। ਬੀੜ ਬਾਬਾ ਬੁੱਢਾ ਸਾਹਿਬ ਝਬਾਲ ਤੋਂ ਵਰਸਾਇਆ ਹੋਇਆ ਇਹ ਕੀਰਤਨੀ ਜਥਾ ਆਪਣੇ ਪਾਸ ਸੇਵਾਵਾਂ ਨਿਭਾ ਰਿਹਾ ਹੈ। ਤੋ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲਿਆਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੁੜੇਗਾ। ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ, ਜਥੇ ਨੂੰ ਇਜਾਜ਼ਤ ਬਖਸ਼ੋ ਸਾਰੀ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਲਏ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਕੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਸ਼ੇਰਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਜਾਈ ਤੇਰੀ ਤਰ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ

ਜਿਸ ਤੂੰ ਦੇਹੇ ਤਸੇ ਕਾ ਚਾਰਾ, ਨਾਨਕ ਸੱਚ ਸਵਾਰਣ ਹਾਰਾ, ਸਭ ਮਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾ ਚਲੀਏ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾ, ਸਾਚੇ ਨਾਮ ਕੀ ਤਰ ਵਡਿਆਈ, ਆਖ ਥਕੇ ਕੀਮਤ ਨੀ ਪਾਈ, ਜੇ ਸਭ ਮਿਲ ਕੇ ਆਖਣ ਪਾਹੀ, ਵੱਡਾ ਨਾ ਹੋਵੇ ਘਟ ਨ ਜਾਏ, ਨਾ ਉਹ ਮਰੇ ਨਾ ਹੋਵੇ ਸੋਕ, ਦਿੰਦਾ ਰਹਿ ਨ ਚੁਕੇ ਭੋਗ, ਗੁਣ ਇਹੋ ਹੁਰ ਨਾਹੀ ਕੋਈ, ਨਾ ਕੋ ਹੋਆ ਨਾ ਕੋ ਹੋਏ, ਜੇ ਵਡਿਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮ ਜਾਤ, ਨਾਨਕ ਨਾਮੇ ਬਾਸਨਾਥ, ਰਾ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਭ ਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਰਮ ਸਤਿਗੁਰ ਸਰਣਾਈ, ਕਰ ਦਿਆ ਨਾ ਪ੍ਰਗਾਸ, ਮੇਰੇ ਮੀਤ ਗੁਰਦੇਵ ਮੁਖੋ ਰਾਮ ਨਾ ਪ੍ਰਗਾਸ, ਗੁਰਮਤ ਨਾ ਮੇਰਾ ਪ੍ਰਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾ, ਹਰ ਜਨ ਕੇ ਬਡ ਪਾਗ ਵਡੇਰੇ, ਜਨ ਹਰ ਹਰ ਸਰਦਾ ਹਰ ਪਿਆਸ,